ਭਗਤ ਰੇ ਮੰਤਾਂ ਦੇ ਦਰਸੋਂ ਕਿਰਤ ਗਾਉਂਦੇ ਨਾਨਕ ਕਰਮਾਂ ਬਾਹਰ ਦਰ ਤੋਂ ਨਾ ਬਹਿਣੀ ਧਾਉਂਦੇ।

0: ਕੂੜ ਕਾਇਆ ਕੂੜ ਕੱਪੜ ਕੂੜ ਰੁਪਿਆ ਪਾ ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾ ਕੂੜ ਕੂੜੇ ਨੇ ਹੋ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾ ਕੂੜ ਮਿੱਠਾ ਕੂੜ ਮਾਖਿਓ ਕੂੜ ਡੁੱਬੇ ਪੋ ਨਾਨਕ ਬਖਾਣੇ ਬੇਨਤੀ ਤੁਦਵਾਚ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪ੍ਰਜਾਣੀ ਹਿਰਦੇ ਸੱਚਾ ਹੋਏ ਕੂੜ ਕੀ ਮਲ ਤਰਤਨ ਕਰੇ ਛਾ ਧੋਏ ਸੱਚ ਤਾਂ ਪ੍ਰਜਾਣੀ ਐ ਜੇ ਸੱਚ ਤਨੇ ਪਿਆਰ ਨਾਉ ਸਮ ਰਹਸੀਐ ਤਾਂ ਪਏ ਮੁਖ ਦੁਆਰ ਸੱਚ ਤਾਂ ਪ੍ਰਜਾਣੀ ਐ ਜਸ

0: ਮਹਲਾ ਪਹਿਲਾ ਸਚ ਕਾਲ ਕੁੜ ਵਰਤਿਆ ਕਲ ਕਲ ਖਬੇਤਾ ਬੀਓ ਬੀਜ ਪਤ ਲੈ ਗਏ ਅਬ ਕਿਉਂ ਗਵੇਦਾ ਜੇ ਇੱਕ ਹੋਏ ਤਾਂ ਉਗਵੈ ਰੁਤੇ ਹੋਰ ਤੋਂ ਹੋਏ ਨਾਨਕ ਪਾਹੇ ਬਾਹਰ ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਹੀਏ ਸ਼ਰਮ ਬਾਹ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਪ ਦੁਰਾ ਜਮਤਾ ਕੂੜ ਹੋ ਸਕਦਾਰ ਕਾਮ ਨੇਵਸਤ ਪੁੱਛੇ ਬਾਬੇ ਕਰ ਵਿਚਾਰ ਅੰਧੇਰੇ ਗਿਆਨ ਬਿਹੂਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਬਾਜੇ ਬਾਬਾ ਰੂਪ ਕਰੇ ਸਿੰਗਾਰ ਉੱਚੇ ਕੁੱਕੇ ਬਾਦਾ ਗਾਵੇ ਜੁਦਾ ਕਾ ਵਿਚਾਰ ਮੂਰਖ ਪੰਡਿਤ ਹੈ

0: ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖੈ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿੱਤ ਸਵਾਲ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਰਤਾ, ਸਰਬ ਸ਼ਬਦੰ ਏਕ।

0: ਜਸੈ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਵੇ ਪਤ ਮਿੱਠਤ ਨੀਵੀ ਨਾਨਕਾ ਗੁੰਚਗੀਆਂ ਤਤ ਸਭ ਕੁ ਨਵੇ ਆਪ ਕੋ ਪਰ ਕੁ ਨਵੇ ਨਾ ਕੋਏ ਤਰਤ ਰਾਜੋ ਤੋਲੀਏ ਨਿਵੇ ਸੋ ਗੋਰਾ ਹੋ ਅਪਰਾਧੀ ਦੁਨਾ ਨਿਵੇ ਜੋ ਹੰਤਾ ਮੇਰੇ ਗਾਹੇ ਸਿਸ ਨੀ ਵਾਇ ਕਿਆ ਥੀਏ ਜਾਰੀ ਦੇਖ ਸੁਦੇ ਜਾਹੇ ਮਹਲਾ ਪਹਿਲਾ।
1: ਪੜ ਪੁਸਤਕ

Ramah. Enggak berbicara dalam sinar Ramah.

ਦਰੀ ਤਗਨ ਨਾਰੀ ਫਲਕੇ ਥੁੱਕ ਪਵੇ ਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਆਪੇ ਬਤਾ ਵੜ ਤਾਗੇ ਅਵਰਾ ਖਤਾ।

ਦੇ ਬਣਾਈਆਂ ਪੇ ਕਰਨ ਕਰਾਂਗਾ ਟੋਪ ਟਾਪ ਨੂੰ।

ਪਿਤਰੀ ਦੇ ਅੱਗੇ ਵੱਤ ਸਜਾਣੀਏ ਪਿਤਰੀ ਚੋਰ ਕਰੇ ਵੱਡੀ ਹੱਥ ਦਲਾ ਲੱਗੇ ਮੁਸਬੀਏ ਕਰੇ ਨਾਨਕ ਅੱਗੇ ਸੋ ਮੇਲੇ ਜੇ ਖੱਟੇ ਕਾਲੇ ਦੇ।

ਸ਼ਲੋਕ ਮਹਲਾ ਪਹਿਲਾ ਜੇਕਰ ਸੁਤਕ ਮੰਨਿਏ ਸਭ ਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੁਤਕ ਕਿਉਂ ਕਰ ਰੱਖੀਏ ਸੁਤਕ ਪਵਿਰ ਸੋਏ ਨਾਨਕ ਸੁਤਕੇ ਬਿਨਾ ਉਤਰੇ ਗਿਆਨ ਉਤਾਰੇ ਤੋਏ ਮਹਲਾ ਪਹਿਲਾ।

ਸਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬਿਠਾਇਆ, ਸੁੱਚੇ ਅੱਗੇ ਰੱਖੇ ਹਨ, ਕੋਈ ਨਾ ਪਿਟਿਓ ਜਾਏ, ਸੁੱਚਾ ਹੋਏ ਕਿਚੇ ਵੇ ਆ। ਲੱਗਾਪਣ ਸਲੋਕ ਉਥੇ ਜਾਏ ਛੱਟਿਆ, ਕਿਸੇ ਹੋਰ ਲਗਾ ਦੋ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕੁਰਤ। ਪਾਪੀ ਸਿਉਂ ਤਨ ਗੱਡਿਆ ਤੁੱਕਾ ਪਾਇਆ, ਤੇ ਜਿੱਤ ਮੁੱਖ ਨਾਮ ਨਾ ਤੁਰਿਆ ਬਿਨ ਨਾਮੇ ਰਸ ਖਾਏ। ਨਾਨਕ ਵੇ ਜਾਣੀਏ ਤਿੱਤ ਮੁੱਖ ਤੁੱਕਾ ਪਾਏ ਮਹੱਲਾ ਪਹਿਲਾ।

0: ਬਿੱਕਾ ਮੁੜ ਕੇ ਆਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਦੀ ਤੇ ਨਵੇ ਉਤਰੈ ਨਾਹੀ ਮੈਂ ਜਿਨ ਪਟਿੰਦਰ ਵਾੜ ਗੁਦੜਤੇ ਪੁਲੇ ਸੰਸਾਰ ਤਿੰਨੇ ਹੋ ਲੱਗਾ ਰਸਵਤੀ ਦੇਖਣੇ ਵਿਚਾਰ।

ਅਜ ਸੱਚੇ ਨਾਏ ਦਰਬਾਰ ਪਰ ਖਰਚ ਮੰਗਾ ਜਬ ਦਿੱਤਾ ਖਾ ਦੀਵਾਨ ਕੁਕਲ ਮਿਕਾ ਤੁਮ ਅਮੀਰ ਦਰਲੈ ਲਿਖਾ ਭੀੜ ਛੁੱਟੇ ਨਾਨਕਾ ਜੋ ਤੇਲ ਪੌੜੀ ਆਪੇ ਹੀ ਕਰਨਾ ਕਿਉਂ ਕਲੇ ਆਪੇ।

ਸਿਕਰ ਕਰ, ਨਾਮ ਕਰਨਾ ਜਿੱਤਿਆ ਫਿਰ ਕਿਸੇ ਵੀ।

ਇੱਕ ਉੱਪਰ ਅਣਖੜੇ ਤਿੰਨਾ ਸਵਾਰੇ ਨਾਨਕਾ ਜਿਨ ਕੋ

ਬੜੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾ ਸੋ ਕਰਤਾ ਕਦਰ ਕਰੀਮ ਦੇ ਜੀਆਂ ਜੀ ਕਸੰਬਾਹੇ ਸਾਈ ਕਰ ਕਮਾਵਣੀ ਤੁਰ ਛੋਟੇ ਤਿੰਨੇ ਪਾਹੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

तुमरी महिमा वर्णन न सको।

0: ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਮੰ ਗੁਰ ਪ੍ਰਸਾਦ। ਗਿਆਨ ਧਿਆਨ ਕੁਛ ਕਰਮ ਨ ਜਾਨ ਸਾਰ ਨ ਜਾਨ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਡੰਡੋਤ ਮੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
0: ਰਾਗ ਵਡ ਹਰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਨੀਆ ਇੱਕ ਓਅੰਕਾਰ

0: जल थल महियल रव रहया सचड़ा सृजन हरु।
1: आप जी रोजाना इस स्थान तो अमृतमयी बाणी दी लड़ीवार शब्द विचार दा लाहा प्राप्त करदे आ रहे हो। वडहंस राग दे विच धन धन गुरु नानक साहब जी वल्लों अलाहणियां दे सिरलेख हेठ पंजवें घर दे विच इस पावन शब्द दा उचारण कीता है। इस शब्द का मूल भाव एक अकाल पुरख परमेश्वर दे नाल जुड़ना है, पर वो किस तरह होएगा? सतगुर प्रसाद, सतगुरु दी कृपा दे द्वारा। अलाहणिया जो वैराग मई शब्द महाराज जी ने उचारण किते ने और जिदे विच सतगुरु जी ने ये जो बाहर दा रोना है इदे तो सतगुरु महाराज जी ने सानू वरजिया है। असल दे विच जिहड़ा रोना है वो किहड़ा होना चाहिदा है और किदे वास्ते होना चाहिदा है, इसलिए महाराज जी ने यह अलाहणिया दे सिरलेख हेठ बाणी दा उचारण किया। जदों कोई प्राणी शरीर छड़ जांदा है ते उस तों बाद जिन्ने भी साक संबंधी आस पास दे लोक इकत्र हुंदे ने ते वो ताहां मार मार के रोंदे ने और कई थावां दे उत्ते तुसीं देखोगे कि स्पैशल रोण वाले रखे हुए ने कि जदों किसे दी मौत हो जाए ते उन्हां नूं रोण वास्ते स्पैशल बुलाया जांदा है, वो माहौल बनाउण वास्ते। ते महाराज सानूं ये बाहर दे रोणे तों वरजदे ने। सब कहिंदे जे रोना है तो परमेश्वर दी याद विच रोवो, उदे विछोड़े दे दुख दे विच रोवो। जे पुकार करनी है तो उस परमेश्वर दे मिलाप वास्ते करो। इस पावन शब्द दे विच जो पहले दो बंद ने, दो पदे, उन्हां दी विचार कल दे दीवाना विच आप जीआं ने सरवण कीती सी। अज तीसरे बंद तीसरे पदे विच गुरु नानक साहिब महाराज जी कृपा करके समझाउंदे ने, जो तिस पावै समरथ सो थीऐ हीलड़ा एह संसारो। ये पूरी कायनात इस कुदरत दी रचना करन वाला इक्को ही है, वो है अकाल पुरख परमेश्वर। जो उस मालक नूं पाउंदा है उही कुछ हुंदा है। हीलड़ा, हीलड़ा जिहड़ा है ये अरबी भाषा दे विच्चों लिया गया शब्द है। जे आपां हीला पंजाबी दे विच इहदे अर्थ करांगे ते यतन करना, कोशिश करनी, उद्यम करना, ते इह जिहड़ा अरबी भाषा दे विच्चों लिया गया इहदा अर्थ है एक बहाना, भी संसार ते एक बहाना है। होना तो वह है जो उस मालक नूं पाउंदा है। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਨਾ, ਕਿਸੇ ਵੀ ਕਾਰਨ ਕਰਕੇ, ਸ਼ਬਦ ਇੱਕੋ ਹੀ ਆਪਾਂ ਵਰਤਦੇ ਹਾਂ ਮੌਤ, ਉਹ ਮੌਤ ਭਾਵੇਂ ਕਿਸੇ ਵੀ ਵਜ੍ਹਾ ਕਰਕੇ ਹੋਵੇ, ਕਿਸੇ ਕਾਰਨ ਕਰਕੇ ਹੋਵੇ, ਕੋਈ ਬਿਮਾਰੀ ਕਰਕੇ ਹੋ ਗਈ, ਕੋਈ ਐਕਸੀਡੈਂਟ ਕਰਕੇ ਹੋ ਗਈ, ਉੱਥੇ ਫਿਰ ਅਕਸਰ ਲੋਕ ਇੱਕ ਗੱਲ ਕਹਿੰਦੇ ਆ ਵੀ ਇਹ ਤਾਂ ਇੱਕ ਬਹਾਨਾ ਬਣ ਗਿਆ, ਇਹ ਤਾਂ ਇੱਕ ਬਹਾਨਾ ਬਣ ਗਿਆ, ਹੋਣਾ ਤਾਂ ਉਹ ਸੀ ਜੋ ਉਸ ਮਾਲਕ ਨੂੰ ਪਾਉਂਦਾ, ਕਿਉਂਕਿ ਜਨਮ ਵੀ ਉਹਦੇ ਹੱਥ ਵਿੱਚ ਹੈ ਅਤੇ ਮੌਤ ਵੀ ਉਹਦੇ ਹੱਥ 'ਚ ਹੈ, ਜਨਮ ਵੀ ਉਹਦੇ ਹੁਕਮ ਵਿੱਚ ਹੋਣਾ ਅਤੇ ਮੌਤ ਵੀ ਉਹਦੇ ਹੁਕਮ 'ਚ ਹੈ, ਆਇਆ ਵੀ ਉਹਦੇ ਹੁਕਮ ਦੇ ਵਿੱਚ ਹੈ ਅਤੇ ਜਾਣਾ ਵੀ ਉਹਦੇ ਹੁਕਮ ਦੇ ਵਿੱਚ ਹੈ। ਹਾਂ, ਇਹ ਤਾਂ ਇੱਕ ਬਹਾਨਾ ਬਣ ਜਾਂਦਾ ਹੈ, ਕੋਈ ਵਿੱਧ ਬਣ ਗਈ, ਕੋਈ ਐਸਾ ਕੋਈ ਬਹਾਨਾ ਬਣ ਗਿਆ, ਨਹੀਂ ਤਾਂ ਸੱਚ ਇਹ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਇਹ ਉਹਦੇ ਹੁਕਮ ਦੇ ਵਿੱਚ ਹੈ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਕੱਲਿਆ ਆ ਗਏ, ਸੱਦਿਆ ਉੱਠ ਕੇ ਚਲੇ ਗਏ, ਇਸ ਜੀਵ ਨੇ ਸਰੀਰ ਵਿੱਚ ਉੱਠ ਕੇ ਚਲੇ ਜਾਣਾ, ਉਪਜਿਆ ਹੈ ਬਿਨਸਨਾ ਹੈ, ਆਇਆ ਹੈ ਜਾਣਾ ਹੈ। ਇਹ ਤਾਂ ਇੱਕ ਸੰਸਾਰਿਕ ਤਲ 'ਤੇ ਦੇਖਾਂਗੇ ਤਾਂ ਬਹਾਨਾ ਹੈ, ਪਰ ਮਹਾਰਾਜ ਕਹਿੰਦੇ ਜੋ ਤਿਸ ਭਾਵ ਹੈ, ਜੋ ਉਸ ਮਾਲਕ ਨੂੰ ਭਾਉਂਦਾ ਹੈ, ਹੁੰਦਾ ਤਾਂ ਉਹ ਕੁਛ ਹੈ, ਉਹ ਕੁਛ ਹੋਣਾ, ਸੋ ਥੀ ਹੈ, ਸੋ ਥੀ ਹੈ ਮਤਲਬ ਉਹੀ ਕੁਛ ਹੋਣਾ ਜੋ ਸਮਰੱਥ, ਸਰਬ ਕਲਾ ਸਮਰੱਥ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਭਾਉਂਦਾ ਹੈ, ਅਸੀਂ ਉਹਦੇ ਹੁਕਮ ਵਿੱਚ ਚੱਲਣਾ ਹੈ, ਜੋ ਉਹਦਾ ਹੁਕਮ ਹੈ ਅਸੀਂ ਉਹਦੇ ਹੁਕਮ ਨੂੰ ਮੰਨ ਕਰਕੇ ਚੱਲਣਾ ਹੈ। ਪਰ ਉਹ ਹੁਕਮ ਮੰਨਣਾ ਕਿੱਦਾਂ? ਸਤਿਗੁਰੂ ਦੇ ਰਾਹੀਂ, ਗੁਰਬਾਣੀ ਦੇ ਰਾਹੀਂ। ਤਾਂ ਮਹਾਰਾਜ ਕਹਿੰਦੇ ਜੋ ਤਿਸ ਭਾਵ ਹੈ ਸਮਰੱਥ ਸੋ ਥੀ ਹੈ, ਹੀਲੜਾ ਇਹ ਸੰਸਾਰੋ, ਜਲ ਥਲ ਮਹੀਅਲ ਰਵ ਰਹਿਆ, ਸੱਚੜਾ ਸਿਰਜਣ ਹਾਰੋ। ਉਹ ਜਿਹੜਾ ਸੱਚਾ ਹੈ, ਸਦੀਵੀ ਹੈ, ਜਿਹੜਾ ਨਾ ਆਇਆ ਅਤੇ ਨਾ ਜਾਣਾ, ਨਾ ਉਪਜਿਆ ਅਤੇ ਨਾ ਬਿਨਸਣਾ, ਨਾ ਜਨਮ ਅਤੇ ਨਾ ਮਰਨ, ਜਨਮੰਗ ਤਾਂ ਮਰਨੰਗ ਇਹ ਸਾਡੇ ਤੁਹਾਡੇ ਵਾਸਤੇ ਹੈ, ਇਹ ਸੰਸਾਰੀ ਜੀਆਂ ਵਾਸਤੇ ਹੈ, ਪਰ ਪਰਮੇਸ਼ਵਰ ਵਾਸਤੇ ਨਾ ਜਨਮ ਹੈ ਅਤੇ ਨਾ ਮਰਨ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਉਹ ਸੱਚਾ ਹੈ ਸਿਰਜਣਹਾਰ, ਜਿਹਨੇ ਇਸ ਕੁਦਰਤ ਅਤੇ ਕੁਦਰਤ ਦੇ ਜੀਆਂ ਦੀ ਸਿਰਜਣਾ ਕੀਤੀ ਹੈ। ਔਰ ਇਹ ਨਹੀਂ ਕਿ ਉਹ ਸਿਰਜਣਾ ਕਰਕੇ ਇੱਕ ਪਾਸੇ ਹੋ ਗਿਆ, ਜਲ ਥਲ ਮਹੀਅਲ ਰਵ ਰਹੇ ਆ, ਉਹ ਤਾਂ ਜਲ ਪਾਣੀ ਵਿੱਚ ਵੀ, ਸਮੁੰਦਰ ਵਿੱਚ ਵੀ ਹੈ, ਧਰਤੀ 'ਤੇ ਵੀ ਹੈ, ਮਹੀਅਲ ਆਸਮਾਨ 'ਤੇ ਵੀ ਹੈ, ਰਵ ਰਹਿਆ ਉਹ ਹਰ ਪਾਸੇ ਰਵਿਆ ਹੋਇਆ, ਹਰ ਪਾਸੇ ਸਮਾਇਆ ਹੋਇਆ। ਜਿਹੜਾ ਪਰਮੇਸ਼ਵਰ ਜਿਹਨੇ ਇਹ ਸਿਰਜਣਾ ਕੀਤੀ ਹੈ, ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ। ਆ ਜਿਹੜੀ ਕੁਦਰਤ ਨੂੰ ਸਾਜਿਆ ਹੈ ਸਿਰਜਣਹਾਰ, ਉਹ ਸੱਚਾ ਹੈ, ਸਦੀਵੀ ਹੈ, ਅਟਲ ਹੈ, ਔਰ ਹਰ ਇੱਕ ਥਾਂ ਦੇ ਉੱਤੇ, ਭਾਵੇਂ ਉਹ ਧਰਤੀ ਹੈ, ਆਸਮਾਨ ਹੈ, ਭਾਵੇਂ ਉਹ ਸਮੁੰਦਰ ਹੈ, ਹਰ ਇੱਕ ਥਾਂ ਦੇ ਉੱਤੇ ਉਹ ਪਰਮੇਸ਼ਵਰ ਰਵਿਆ ਹੋਇਆ ਮੌਜੂਦ ਹੈ, ਹਰ ਥਾਂ 'ਤੇ ਹੈ, ਔਰ ਹਰ ਥਾਂ 'ਤੇ ਹਰ ਇੱਕ ਦੇ ਹਿਰਦੇ ਵਿੱਚ ਬੈਠ ਕੇ ਉਹ ਆਪਣਾ ਹੁਕਮ ਵਰਤਾ ਰਿਹਾ। ਇਸ ਲਈ ਜੋ ਉਸ ਮਾਲਕ ਨੂੰ ਭਾਉਂਦਾ ਹੈ, ਉਹੀ ਕੁਛ ਸੰਸਾਰ ਦੇ ਵਿੱਚ ਹੋਣਾ ਹੈ, ਬਾਕੀ ਤਾਂ ਇੱਕ ਸਿਰਫ ਬਹਾਨਾ ਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ

ਮਹਾਰਾਜ ਕਹਿੰਦੇ ਉਹਦਾ ਆਇਆ ਸਫਲ ਹੋ ਗਿਆ ਜਿਹਨੇ ਇਸ ਮਨੁੱਖਾ ਜਨਮ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਉਹਨੂੰ ਤਿਆ ਲਿਆ। ਆਏ ਤਾਂ ਆਪਾਂ ਇਸੇ ਲਈ ਹਾਂ, ਸਾਨੂੰ ਇਹ ਮਨੁੱਖਾ ਦੇਹੀ ਤਾਂ ਮਿਲੀ ਤਾਂ ਇਸੇ ਲਈ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਾਡੇ ਮਨੁੱਖਾ ਜਨਮ ਦਾ ਲਾਹਾ ਹੀ ਇਹ ਹੈ ਕਿ ਅਸੀਂ ਉਹਦੀ ਬੰਦਗੀ ਕਰਨ ਵਾਸਤੇ ਆਏ ਹਾਂ। ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ। ਇਹ ਮਨੁੱਖਾ ਦੇਹੀ ਮਿਲੀ ਹੋਈ ਇਸ ਵਾਸਤੇ ਹੈ ਤਾਂ ਕਿ ਉਹਦਾ ਮਿਲਾਪ ਹੋ ਸਕੇ। ਇਸ ਲਈ ਮਹਾਰਾਜ ਜੀ ਕਹਿੰਦੇ ਉਹਦਾ ਆਇਆ ਸਫਲ ਹੈ। ਸਾਰਿਆਂ ਦਾ ਨਹੀਂ, ਆਏ ਸਾਰੇ ਹੀ ਨੇ ਪਰ ਸਫਲ ਕੋਈ ਕੋਈ ਹੁੰਦਾ ਹੈ। ਆਇਆ ਪ੍ਰਵਾਨ ਕਿਸੇ ਕਿਸੇ ਦਾ ਹੈ, ਜਿਹਨੇ ਇੱਕ ਮਨ ਹੋ ਕੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ ਹੈ। ਭੈ ਨਾਸਨ ਦੁਰਮਤ ਹਰਨ ਕਲਮੈ ਹਰ ਕੋ ਨਾਮ, ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹਿ ਕਾਮ। ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਪਾਵਨ ਸਲੋਕ ਵਿੱਚ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਇਹ ਸੰਸਾਰ ਦੇ ਵਿੱਚ ਹਰ ਇੱਕ ਪ੍ਰਕਾਰ ਦੇ ਭੈ ਡਰ ਦਾ ਨਾਸ਼ ਕਰਨ ਵਾਲਾ ਪਰਮੇਸ਼ਵਰ ਦਾ ਨਾਮ ਹੈ। ਦੁਰਮਤ ਭੈੜੀ ਮਤ ਨੂੰ ਖਤਮ ਕਰਨ ਵਾਲਾ, ਮਤ ਵਿੱਚੋਂ ਪਾਪ ਦੀ ਮੈਲ ਨੂੰ ਧੋ ਦੇਣ ਵਾਲਾ ਇੱਕ ਪਰਮੇਸ਼ਵਰ ਦਾ ਨਾਮ ਹੈ। ਪਰ ਕਰਨਾ ਕੀ ਹੈ? ਸਾਨੂੰ ਸੱਚੀ ਬਾਣੀ ਤਾਂ ਮਹਾਰਾਜ ਨੇ ਦੇ ਦਿੱਤੀ ਹੈ, ਖਜ਼ਾਨਾ ਦੇ ਦਿੱਤਾ, ਇਹਦੇ ਵਿੱਚ ਨਾਮ ਰਸ ਹੈ। ਅਸੀਂ ਕੀ ਕਰਨਾ? ਨਿਸ ਦਿਨ ਜੋ ਨਾਨਕ ਭਜੈ, ਅਸੀਂ ਇਹਦਾ ਅਭਿਆਸ ਕਰਨਾ ਹੈ ਦਿਨ ਰਾਤ। ਮਨ ਦੇ ਤਲ 'ਤੇ, ਸਰੀਰ ਦੇ ਤਲ 'ਤੇ ਨਿਸ ਦਿਨ ਦਿਨ ਰਾਤ ਅਭਿਆਸ ਨਹੀਂ ਹੋ ਸਕਦਾ। ਸਰੀਰ ਨੇ ਕਿਰਤ ਵੀ ਕਰਨਾ ਹੈ, ਸਰੀਰ ਨੇ ਆਰਾਮ ਵੀ ਕਰਨਾ ਹੈ, ਰਾਤ ਸਰੀਰ ਨੇ ਸੌਂ ਵੀ ਜਾਣਾ ਹੈ, ਅਤੇ ਦਿਨ ਰਾਤ ਕਿਵੇਂ ਨਾਮ ਜਪਿਆ? ਇਹ ਮਨ ਨੇ ਜਪਣਾ ਹੈ। ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਮਹਾਰਾਜ ਕਹਿੰਦੇ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹਿ ਕਾਮ। ਉਹਦਾ ਆਉਣਾ ਮੁਬਾਰਕ ਹੋ ਗਿਆ, ਉਹਦਾ ਜੀਵਨ ਸਫਲ ਹੋ ਗਿਆ, ਉਹਨੂੰ ਉਹ ਫਲ ਮਿਲ ਗਿਆ ਜਿਹਦੇ ਲਈ ਮਨੁੱਖਾ ਜਨਮ ਮਿਲਿਆ ਸੀ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਸ਼ਰਤ ਇਹ ਹੈ ਕਿ ਇੱਕ ਮਨ ਜਿੰਨੀ ਤੇ ਆਇਆ, ਜਿਨ੍ਹਾਂ ਨੇ ਇੱਕ ਮਨ ਹੋ ਕੇ ਤੇ ਆਇਆ ਹੈ। ਇਹ ਮਨ ਹਰਜੀ ਤੇ ਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਸ ਲਈ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਆਇਆ ਸਫਲ ਹੈ। ਉਹ ਆਪਣਾ ਜਨਮ ਸਫਲ ਕਰਕੇ ਸਵਾਰ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ 'ਤੇ ਜਾਂਦੇ ਨੇ, ਜਿਨ੍ਹਾਂ ਨੇ ਇੱਕ ਮਨ ਹੋ ਕਰਕੇ ਸੱਚੇ ਨਾਮ ਨੂੰ ਧਿਆਉਣਾ ਕੀਤਾ।

ਪੁੱਛਿਆ ਵੀ ਅਸੀਂ ਇੱਕ ਨਾਮ ਕਿਉਂ ਜਪਣਾ ਹੈ, ਇੱਕ ਨਾਮ ਦੀ ਕਮਾਈ ਕਿਉਂ ਕਰਨੀ ਹੈ। ਔਰ ਪਰਮੇਸ਼ਵਰ ਦੇ ਨਾਮ ਦੀ ਦੁਨੀਆ 'ਚ ਤਾਂ ਨਾਮ ਵੰਡਣ ਵਾਲੇ ਬਹੁਤ ਨੇ, ਕੋਈ ਕਹਿੰਦਾ ਉਹਦਾ ਨਾਮ ਜਪ ਲਓ, ਕੋਈ ਕਹਿੰਦਾ ਉਹਦਾ ਨਾਮ ਜਪ ਲਓ। ਅਸੀਂ ਪਰਮੇਸ਼ਵਰ ਦਾ ਨਾਮ ਕਿਉਂ ਜਪਣਾ? ਜਪ ਮਨ ਸਤ ਨਾਮ ਸਦਾ ਸਤ ਨਾਮ। ਸਾਨੂੰ ਸੱਚਾ ਨਾਮ ਜਪਣ ਨੂੰ ਕਿਉਂ ਕਿਹਾ? ਕਿਉਂਕਿ ਮਹਾਰਾਜ ਕਹਿੰਦੇ ਧਿਆਨ ਰੱਖੀ ਪਾਵਰ ਉਹਦੇ ਹੱਥ ਵਿੱਚ ਹੈ, ਢਾਹੇ ਢਾਹਾ ਉਸਾਰੇ ਆਪੇ। ਢਾਹੇ ਉਹ ਢਾਹ ਦਿੰਦਾ, ਢਾਹਾ ਹਾਹੇ ਨੂੰ ਸਿਹਾਰੀ ਹੈ, ਢਾਹ ਕੇ ਫਿਰ ਦੁਬਾਰਾ ਉਸਾਰੀ ਵੀ ਉਹ ਕਰ ਦਿੰਦਾ। ਬਣਾਉਂਦਾ ਵੀ ਉਹ ਹੈ, ਮਿਟਾਉਂਦਾ ਵੀ ਉਹ ਹੈ, ਅਤੇ ਮਿਟਾ ਕੇ ਦੁਬਾਰਾ ਫਿਰ ਉਹ ਬਣਾ ਦਿੰਦਾ, ਢਾ ਕੇ ਫਿਰ ਉਸਾਰੀ ਕਰ ਦਿੰਦਾ। ਫਿਰ ਹੁਕਮ ਸਵਾਰਨ ਹਾਰੋ, ਫਿਰ ਆਪਣੇ ਹੁਕਮ ਵਿੱਚ ਆਪੇ ਹੀ ਸਵਾਰ ਦਿੰਦਾ। ਖਿੰਨਮੈ ਥਾਪ ਉਥਾਪਣ ਹਾਰਾ, ਉਹ ਇੱਕ ਖਿੰਨ ਦੇ ਵਿੱਚ ਬਣਾ ਵੀ ਦਿੰਦਾ, ਇੱਕ ਖਿੰਨ ਦੇ ਵਿੱਚ ਮਿਟਾ ਵੀ ਦਿੰਦਾ, ਕਿਉਂਕਿ ਪਾਵਰ ਉਹਦੇ ਹੱਥ ਹੈ, ਅਸੀਂ ਉਹਦੇ ਹੁਕਮ ਵਿੱਚ ਚੱਲਣਾ ਹੈ। ਸਾਨੂੰ ਇਹ ਭੁਲੇਖਾ ਪੈ ਗਿਆ ਕਿ ਪਾਵਰ ਮੇਰੇ ਹੱਥ ਵਿੱਚ ਹੈ, ਬਸ ਇਹੀ ਭੁਲੇਖਾ ਸਾਨੂੰ ਲੈ ਕੇ ਬੈਠ ਜਾਂਦਾ। ਮਹਾਰਾਜ ਕਹਿੰਦੇ ਪਾਵਰ ਤੇਰੇ ਹੱਥ ਨਹੀਂ, ਉਸ ਰੱਬ ਦੇ ਹੱਥ ਹੈ, ਜੋ ਉਹਨੂੰ ਪਾਉਣਾ ਉਹੀ ਕੁਛ ਹੋਣਾ। ਜੋ ਤਿਸ ਭਾਵ ਹੈ, ਜੋ ਉਸ ਮਾਲਕ ਨੂੰ ਪਾਉਂਦਾ ਹੈ ਉਹੀ ਕੁਛ ਹੋਣਾ। ਕਿਉਂ? ਕਿਉਂਕਿ ਉਹ ਢਾਹੇ ਢਾਹਾ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਉਹਦੇ ਹੁਕਮ ਵਿੱਚ ਹੀ ਢਾ ਮਿਟ ਜਿਹੜਾ ਬਣ ਜਾਣਾ, ਉਹਦੇ ਹੁਕਮ ਵਿੱਚ ਮਿਟ ਜਾਣਾ, ਫਿਰ ਮਿਟ ਕੇ ਦੁਬਾਰਾ ਬਣ ਜਾਣਾ, ਇਹ ਸਭ ਕੁਝ ਉਹਦੇ ਹੁਕਮ ਵਿੱਚ ਹੈ।

ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਭਰਮਣ ਕੀਤਾ ਹੈ। ਮਹਾਰਾਜ ਨੇ ਸੰਸਾਰਿਕ ਯਾਤਰਾ ਕੀਤੀ ਹੈ ਸਭ ਤੋਂ ਲੰਬੇਰੀ। ਦੋ ਤਰ੍ਹਾਂ ਦੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲੇ ਨੇ ਰੋਂਦੇ ਹੋਏ। ਇੱਕ ਉਹ ਜਿਹੜੇ ਸੰਸਾਰ ਅਤੇ ਸੰਸਾਰ ਦੇ ਪਦਾਰਥਾਂ ਲਈ ਰੋ ਰਹੇ ਨੇ, ਔਰ ਇੱਕ ਉਹ ਨੇ ਜਿਹੜੇ ਪਰਮੇਸ਼ਵਰ ਦੀ ਯਾਦ ਵਿੱਚ ਰੋ ਰਹੇ ਨੇ। ਦੋ ਤਰ੍ਹਾਂ ਦੇ ਲੋਕ ਮਹਾਰਾਜ ਜੀ ਨੂੰ ਮਿਲੇ ਆ, ਅਤੇ ਮਹਾਰਾਜ ਕਹਿੰਦੇ ਮੈਂ ਉਹਨਾਂ ਦਾ ਰੋਣਾ ਰੋਣਾ ਮੰਨਦਾ ਜਿਹੜੇ ਉਸ ਪਿਆਰੇ ਦੀ ਯਾਦ ਵਿੱਚ ਰੋਂਦੇ ਨੇ। ਉਹ ਰੋਣਾ ਪ੍ਰਵਾਨ ਹੈ, ਜੇ ਰੋਣਾ ਤਾਂ ਉਸ ਪਿਆਰੇ ਦੀ ਯਾਦ ਵਿੱਚ ਰੋਵੋ ਕਿ ਵਾਹਿਗੁਰੂ ਆ ਜਨਮ ਕਿਤੇ ਤੇਰੇ ਲੇਖੇ 'ਚ ਲੱਗ ਜਾਏ, ਇਹ ਲੇਖੇ ਨਹੀਂ ਲੱਗਦਾ, ਰੋਣਾ ਆਉਂਦਾ ਹੈ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਦੇ ਵਿੱਚ ਬੈਠੇ ਹੋਏ ਨੇ, ਅਤੇ ਉਹ ਵੀ ਤਾਂ ਅੱਖਾਂ ਭਰ ਹੀ ਰਹੇ ਨੇ, ਉਹ ਵੀ ਤਾਂ ਇੱਕ ਤਰ੍ਹਾਂ ਦਾ ਰੋ ਹੀ ਰਹੇ ਆ, ਉਹ ਵੈਰਾਗ ਦੇ ਵਿੱਚ ਰੋਣਾ ਹੈ। ਉਹ ਵੀ ਤਾਂ ਆਖ ਰਹੇ ਨੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ ਬਿਲਪ ਕਰੇ ਚਾਤਰ ਕਿਨੇ ਆਈ। ਇਹ ਵੈਰਾਗ ਹੈ ਨਾ, ਵੈਰਾਗ ਦੇ ਵਿੱਚ ਅੱਖਾਂ ਭਰਦੇ ਆ, ਨੀਰ ਵਿੱਚ ਵਹਿ ਰਹੇ ਆ ਨੇਤਰਾਂ ਦੇ ਵਿੱਚੋਂ ਦੀ। ਔਰ ਇੰਨਾ ਵੈਰਾਗ ਜਿੰਨਾ ਵੈਰਾਗ ਵਧਿਆ ਉਨੇ ਨੇਤਰਾਂ ਵਿੱਚੋਂ ਨੀਰ ਵੱਧਦਾ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁੱਗ ਹੋਤਾ, ਹੁਣ ਕਦ ਮਿਲੀਏ ਪ੍ਰਿਯੈ ਤੁਧ ਭਗਵੰਤਾ। ਮਹਾਰਾਜ ਕਹਿੰਦੇ ਇਹਦੇ ਵਿੱਚ ਰੋਣਾ ਕੋਈ ਮਾੜਾ ਨਹੀਂ ਹੈ। ਹਾਂ, ਸੰਸਾਰ ਵਾਸਤੇ ਮਾਇਆਵੀ ਪਦਾਰਥਾਂ ਲਈ ਜਾਂ ਹਾਏ ਕਿਤੇ ਮੈਨੂੰ ਮੌਤ ਆ ਨਾ ਜਾਵੇ, ਕੀ ਬਣੇਗਾ, ਕੀ ਹੋਏਗਾ, ਇਸ ਲਈ ਰੋ ਰਿਹਾ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਨਾਨਕ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਰੋਣਾ ਰੋਣਾ ਬਾਬਾ ਹੇ ਭਾਈ ਜਾਣੀਏ ਜਾਣੋ। ਮਹਾਰਾਜ ਕਹਿੰਦੇ ਹੇ ਭਾਈ ਰੋਣਾ ਉਹ ਵਾਲਾ ਜਾਣੋ ਜੇ ਰੋਵੈ ਲਾਏ ਪਿਆਰੋ, ਜੇ ਤੁਸੀਂ ਉਹਦੇ ਪਿਆਰ ਵਿੱਚ ਰੋ ਰਹੇ ਹੋ, ਜੇ ਉਹਦੇ ਵਿਛੋੜੇ ਦੇ ਵਿੱਚ ਰੋ ਰਹੇ, ਤੁਹਾਨੂੰ ਉਹਦੇ ਵਿਛੋੜੇ ਦਾ ਦੁੱਖ ਮਹਿਸੂਸ ਹੋ ਰਿਹਾ, ਜੇ ਤੁਸੀਂ ਇਹ ਸੋਚ ਰਹੇ ਹੋ ਕਿ ਬਹੁਤ ਜਨਮ ਵਿਛੜੇ ਥੇ ਮਦ ਹੋਏ ਜਨਮ ਤੁਮਾਰੇ ਲੇਖੇ, ਇਹ ਲੇਖੇ ਕਿੱਦਾਂ ਲੱਗੇਗਾ, ਤਾਂ ਇਹ ਤੁਹਾਡਾ ਰੋਣਾ ਮੁਬਾਰਕ ਹੈ। ਇਹ ਵਾਹਿਗੁਰੂ ਕਈ ਜਨਮਾਂ ਤੋਂ ਅਸੀਂ ਤੇਰੇ ਦਰ ਤੋਂ ਵਿਛੜੇ ਹੋਏ ਹਾਂ, ਇਹ ਮਿਲਾਪ ਕਿੱਦਾਂ ਹੋਏਗਾ। ਗੁਰੂ ਅਮਰਦਾਸ ਮਹਾਰਾਜ ਜੀ ਸਾਰੀ ਰਾਤ ਰੋਂਦੇ ਪਏ ਆ, ਸਾਰੀ ਰਾਤ ਹੀ ਰੋਂਦਿਆਂ ਲੰਘ ਗਈ, ਉਹ ਰੋਣਾ ਮੁਬਾਰਕ ਹੋ ਗਿਆ, ਉਹ ਰੋਣਾ ਪ੍ਰਵਾਨ ਹੋ ਗਿਆ, ਕਿਉਂਕਿ ਉਹ ਮਾਇਆਵੀ ਪਦਾਰਥਾਂ ਵਾਸਤੇ ਨਹੀਂ ਰੋ ਰਹੇ, ਉਹ ਰੋ ਰਹੇ ਨੇ ਪਰਮੇਸ਼ਵਰ ਸਤਿਗੁਰੂ ਦੇ ਮਿਲਾਪ ਵਿੱਚ ਕਿ ਸਤਿਗੁਰੂ ਕਿੱਦਾਂ ਮਿਲੇਗਾ, ਕਿਵੇਂ ਮਿਲੇਗਾ। ਉਹ ਗੁਰੂ ਅਮਰਦਾਸ ਜੀ ਸਾਰੀ ਰਾਤ ਰੋਂਦੇ ਰਹੇ, ਅਤੇ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਤੋਂ ਸ਼ਬਦ ਸੁਣਿਆ, ਤਾਂ ਜਾ ਕੇ ਕੁਝ ਧੀਰਜ ਮਿਲਿਆ, ਅਤੇ ਰੋਂਦਿਆਂ ਆਖਿਆ ਬੀਬੀ ਅਮਰੋ ਜੀ ਨੂੰ ਕਿ ਮੈਨੂੰ ਸਤਿਗੁਰੂ ਮਿਲਾ ਦਿਓ। ਉਹ ਰੋਣਾ ਮੁਬਾਰਕ ਸੀ, ਕਿਉਂਕਿ ਉਹ ਪ੍ਰੇਮ 'ਚ ਸਤਿਗੁਰੂ ਦੇ ਮਿਲਾਪ ਦੇ ਵਿੱਚ ਸੀ। ਇਸ ਲਈ ਮਹਾਰਾਜ ਜੀ ਕਹਿੰਦੇ ਨੇ ਰੋਣਾ ਜਿਹੜਾ ਹੈ ਨਾ ਉਹ ਮੁਬਾਰਕ ਹੈ, ਪਰ ਸ਼ਰਤ ਇਹ ਹੈ ਕਿ ਜੇ ਰੋਵੈ ਲਾਏ ਪਿਆਰੋ, ਜੇ ਪਿਆਰੇ ਦੀ ਯਾਦ ਵਿੱਚ ਰੋਂਦਾ, ਪਰਮੇਸ਼ਵਰ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਰੋਂਦਾ। ਗੁਰੂ ਅਮਰਦਾਸ ਮਹਾਰਾਜ ਜੀ ਦੋ ਵਾਰੀ ਰੋਏ ਆ, ਇੱਕ ਜਦੋਂ ਪਹਿਲੀ ਵਾਰ ਨਾਲ ਦੇ ਸਾਥੀ ਨੇ ਕਿਹਾ ਕਿ ਤੁਹਾਡਾ ਕੋਈ ਗੁਰੂ ਨਹੀਂ ਹੈ, ਤੁਸੀਂ ਨਿਗੁਰੇ ਹੋ, ਅਤੇ ਦੂਜੀ ਵਾਰ ਜਦੋਂ ਗੋਇੰਦਵਾਲ ਸਾਹਿਬ ਦੀ ਰਚਨਾ ਹੋ ਗਈ, ਉਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ ਸੀ ਕਿ ਤੁਸੀਂ ਹੁਣ ਗੋਇੰਦਵਾਲ ਵਿੱਚ ਹੀ ਰਿਹਾ ਕਰੋ, ਉੱਥੇ ਹੀ ਰਹਿ ਕੇ ਗੁਰਮਤ ਦਾ ਪ੍ਰਚਾਰ ਕਰੋ। ਉਦੋਂ ਵੀ ਰੋਏ ਸੀ ਵੀ ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ, ਮੈਂ ਤੁਹਾਡੇ ਚਰਨਾਂ ਵਿੱਚ ਸੇਵਾ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਉਹ ਰੋਣ ਜਦੋਂ ਰੋਣਾ ਸੀ, ਅਤੇ ਗੁਰੂ ਅੰਗਦ ਦੇਵ ਜੀ ਚੱਲ ਕੇ ਖਡੂਰ ਸਾਹਿਬ ਤੋਂ
ਗੋਇੰਦਵਾਲ ਸਾਹਿਬ ਮਿਲਣ ਲਈ ਆਏ। ਬੇਬੇ ਨਾਨਕੀ ਵੀ ਕਈ ਵਾਰੀ ਵੈਰਾਗ ਕਰਕੇ ਅੱਖਾਂ ਭਰ ਲੈਣੀਆਂ ਵੀ ਨਾਨਕ ਜੀ ਕਦੋਂ ਆਓਗੇ। ਰਾਏ ਬੁਲਾਰ ਰੋਂਦਾ ਸੀ ਕਿ ਗੁਰੂ ਨਾਨਕ ਸਾਹਿਬ ਕਦੋਂ ਆਓਗੇ। ਰਾਏ ਬੁਲਾਰ ਦਾ ਰੋਣਾ ਅਤੇ ਗੁਰੂ ਨਾਨਕ ਸਾਹਿਬ ਜੀ ਖਿੱਚੇ ਚਲੇ ਜਾਂਦੇ ਸੀ। ਬੇਬੇ ਨਾਨਕੀ ਜੀ ਨੇ ਮਨ ਭਰਨਾ ਅਤੇ ਖਿੱਚੇ ਚਲੇ ਜਾਂਦੇ ਸੀ ਗੁਰੂ ਨਾਨਕ, ਭਾਈ ਮਰਦਾਨਿਆ ਚੱਲ ਚੱਲੀਏ। ਕਹਿੰਦੇ ਮਹਾਰਾਜ ਕੀ ਹੋਇਆ? ਕਹਿੰਦੇ ਬਸ ਚੱਲੀਏ, ਖਿੱਚ ਪੈਂਦੀ ਹੈ, ਪਹੁੰਚ ਜਾਂਦੇ ਸੀ। ਸਾਡਾ ਰੋਣਾ ਕੇਵਲ ਬਾਹਰ ਦਿਖਾਵਾ ਨਾ ਹੋਵੇ, ਇਹ ਵੀ ਧਿਆਨ ਰੱਖਿਓ। ਜੇ ਤੁਸੀਂ ਆਪਣਾ ਕਿਸੇ ਨੂੰ ਦੁੱਖ ਸੁਣਾਉਂਦੇ ਆ, ਰੋਂਦੇ ਹੋ ਨਾ, ਉਹ ਤੁਹਾਡਾ ਰੋਣੇ ਦਾ ਮਜ਼ਾਕ ਬਣਾ ਦੇਗਾ। ਤੁਸੀਂ ਆਪਣਾ ਦੁੱਖ ਸੁਣਾਇਆ, ਰੋਣਾ ਰੋ ਕੇ ਸੁਣਾਇਆ, ਤੁਸੀਂ ਜਦੋਂ ਗਏ ਉਹ ਚਾਰ ਬੰਦਿਆਂ ਵਿੱਚ ਤੁਹਾਡਾ ਮਜ਼ਾਕ ਬਣਾਏਗਾ। ਤੁਹਾਡਾ ਰੋਣਾ ਅਤੇ ਉਹਦਾ ਹਾਸਾ ਹੋ ਗਿਆ, ਤੁਹਾਡਾ ਰੋਣਾ ਉਹਦੇ ਲਈ ਮਜ਼ਾਕ ਹੋ ਗਿਆ। ਪਰ ਜੇ ਰੋਣਾ ਹੀ ਹੈ ਤਾਂ ਉਸ ਵਾਹਿਗੁਰੂ ਅੱਗੇ ਰੋਵੋ, ਜੇ ਰੋਣਾ ਹੀ ਹੈ ਉਸ ਮਾਲਕ ਅੱਗੇ ਰੋਵੋ ਜਿਹੜਾ ਸਾਡੇ ਰੋਣੇ ਨੂੰ, ਸਾਡੇ ਦੁੱਖ ਨੂੰ ਸਮਝ ਸਕਦਾ। ਉਸ ਮਾਲਕ ਅੱਗੇ ਆਪਾਂ ਰੋਣਾ ਹੈ, ਉਹਦੇ ਯਾਦ ਵਿੱਚ, ਉਹਦੇ ਪ੍ਰੇਮ, ਉਹਦੇ ਪ੍ਰੇਮ, ਉਹਦੇ ਪਿਆਰ ਦੇ ਵਿੱਚ ਰੋਣਾ ਹੈ। ਲਾਹੌਰ ਦੇ ਵਿੱਚ ਬੜੀ ਪਿਆਰੀ ਰੂਹ ਹੋਈ ਹੈ ਬਹੁਤ ਸਾਲ ਪਹਿਲਾਂ, ਜਦੋਂ ਰਾਤ ਨੂੰ ਸੁੱਖ ਆਸਨ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਅਤੇ ਪਲੰਘ 'ਤੇ ਬਿਰਾਜਮਾਨ ਕਰ ਦੇਣਾ ਅਤੇ ਵਾਪਸ ਆ ਕੇ ਪੀੜਾ ਸਾਹਿਬ ਦੇ ਕੋਲ ਬੈਠ ਕੇ ਸਾਰੀ ਰਾਤ ਨੇਤਰਾਂ ਵਿੱਚੋਂ ਹੰਝੂ ਵਹਿਣੇ ਵੀ ਪਾਤਸ਼ਾਹ ਅੰਮ੍ਰਿਤ ਵੇਲਾ ਕਦੋਂ ਹੋਏਗਾ, ਕਦੋਂ ਤੁਸੀਂ ਇੱਥੇ ਆ ਕੇ ਪ੍ਰਕਾਸ਼ਮਾਨ ਹੋਵੋਗੇ, ਕਦੋਂ ਮੈਂ ਤੁਹਾਡੀ ਗੋਦ ਵਿੱਚ ਬੈਠ ਕੇ ਤੁਹਾਡੇ ਰੱਜ ਰੱਜ ਦਰਸ਼ਨ ਕਰਾਂ। ਉਹ ਰਾਤ ਪੀੜਾ ਸਾਹਿਬ ਕੋਲ ਬੈਠਿਆਂ ਬਸ ਨੇਤਰਾਂ 'ਚੋਂ ਹੰਝੂ ਵਹਿੰਦੇ ਰਹਿੰਦੇ ਸੀ, ਇੰਨਾ ਪਿਆਰ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਇੰਨਾ ਪ੍ਰੇਮ ਸੀ ਗੁਰੂ ਮਹਾਰਾਜ ਨਾਲ। ਇਸ ਲਈ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ। ਜੇ ਸ਼ਰਤ ਰੱਖੀ ਹੈ ਵੀ ਜੇ ਤੁਸੀਂ ਉਹਦੇ ਪਿਆਰ ਵਿੱਚ ਰੋ ਰਹੇ ਹੋ, ਉਹਦੇ ਪ੍ਰੇਮ ਵਿੱਚ ਰੋ ਰਹੇ ਹੋ, ਤਾਂ ਉਹ ਜਾਣਿਆ ਜਾਏਗਾ, ਭਾਵ ਉਹ ਪ੍ਰਵਾਨ ਹੈ, ਤੁਹਾਡਾ ਉਹ ਰੋਣਾ ਪ੍ਰਵਾਨ। ਜਦੋਂ ਬਾਬਾ ਬੁੱਢਾ ਸਾਹਿਬ ਨੇ ਸਰੀਰ ਛੱਡਿਆ ਨਾ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਅਰਥੀ ਨੂੰ ਮੋਢਾ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅਰਥੀ ਨੂੰ, ਅਤੇ ਨੇਤਰਾਂ ਦੇ ਵਿੱਚ ਨੀਰ ਭਰ ਲਿਆ, ਸੰਗਤ ਨੇ ਦੇਖ ਲਿਆ। ਸੰਗਤ ਕਹਿੰਦੀ ਮਹਾਰਾਜ ਇਹ ਕੀ? ਤੁਸੀਂ ਕਹਿੰਦੇ ਹੋ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਅਤੇ ਇਹ ਕੀ ਤੁਸੀਂ? ਮਹਾਰਾਜ ਕਹਿੰਦੇ ਮੈਂ ਇਸ ਲਈ ਅੱਖ ਨਹੀਂ ਭਰੀ ਕਿ ਸਰੀਰ ਕਿਉਂ ਛੱਡਿਆ, ਇਹ ਤਾਂ ਇੱਕ ਦਿਨ ਛੱਡਣਾ ਹੀ ਹੈ, ਇਹ ਤਾਂ ਸੱਚ ਹੈ। ਚਿੰਤਾ ਤਾਂ ਕੀ ਕੀਜੀ ਹੈ ਜੋ ਅੰਨ ਹੋਣੀ, ਇਹ ਕੋਈ ਅੰਨ ਹੋਣਾ ਨਹੀਂ, ਸਰੀਰਕ ਚੋਲਾ ਤਾਂ ਇੱਕ ਦਿਨ ਛੱਡਣਾ ਹੈ, ਪਰ ਮੈਂ ਉਹਨਾਂ ਦੇ ਜਿਹੜਾ ਪਿਆਰ ਸੀ ਨਾ ਬਾਬਾ ਬੁੱਢਾ ਜੀ ਦਾ ਪਿਆਰ, ਮੈਂ ਉਸ ਕਰਕੇ ਉਹਦੇ ਪਿਆਰ ਵਿੱਚ ਅੱਖ ਭਰੀ ਹੈ। ਇਸ ਲਈ ਨਹੀਂ ਕਿ ਬਾਬਾ ਬੁੱਢਾ ਜੀ ਸਰੀਰ ਕਿਉਂ ਛੱਡ ਗਏ, ਮੈਂ ਉਹਨਾਂ ਦੇ ਪਿਆਰ ਵਿੱਚ ਅੱਖ ਭਰੀ ਹੈ। ਰੋਣ ਰੋਣ ਵਿੱਚ ਫਰਕ ਹੈ। ਇਸ ਲਈ ਮਹਾਰਾਜ ਜੀ ਸਮਝਾਉਂਦੇ ਨੇ, ਸਾਹਿਬ ਜੀ ਕਹਿੰਦੇ ਜੇ ਤੁਸੀਂ ਉਹਦੇ ਪ੍ਰੇਮ 'ਚ, ਉਹਦੇ ਵੈਰਾਗ ਵਿੱਚ ਰੋਂਦੇ ਹੋ ਤਾਂ ਉਹ ਤੁਹਾਡਾ ਰੋਣਾ ਜਾਣਿਆ ਜਾਏਗਾ, ਭਾਵ ਪਰਵਾਹ।

ਜੇ ਤੁਸੀਂ ਸੰਸਾਰ ਵਾਸਤੇ ਪਦਾਰਥਾਂ ਵਾਸਤੇ ਜੇ ਤੁਸੀਂ ਧਾਹਾਂ ਮਾਰ ਕੇ ਰੋ ਰਹੇ ਹੋ ਤਾਂ ਤੁਹਾਡਾ ਰੋਣਾ ਬੇਕਾਰ ਹੈ। ਜੇ ਤੁਸੀਂ ਇਹ ਸੋਚ ਕੇ ਰੋਈ ਜਾਂਦੇ ਹੋ ਵੀ ਹਾਏ ਕਿਤੇ ਮੌਤ ਆ ਨਾ ਜਾਏ, ਮੈਂ ਮਰ ਨਾ ਜਾਵਾਂ, ਅਤੇ ਇਹ ਕੀ ਹੋਏਗਾ, ਇੰਨਾ ਕੁਝ ਜੋੜਿਆ ਪਿਆ ਬਣਾਇਆ ਪਿਆ, ਇਹ ਕੌਣ ਸਾਂਭੇਗਾ, ਕੀ ਹੋਏਗਾ, ਜੇ ਇਸ ਲਈ ਤੁਸੀਂ ਰੋ ਰਹੇ ਹੋ ਤਾਂ ਬੇਕਾਰ ਹੈ ਰੋਣਾ, ਕਿਉਂਕਿ ਮੌਤ ਨੇ ਤਾਂ ਆਉਣਾ ਹੀ ਆਉਣਾ, ਉਹ ਰੋਣ ਨਾਲ ਸਮਾਂ ਥੋੜ੍ਹੀ ਟਲ ਜਾਣਾ। ਮੈਂ ਸਾਰੀ ਦਿਹਾੜੀ ਰੋਈ ਜਾਵਾਂ ਵੀ ਮੈਨੂੰ ਮੌਤ ਆਵੇ ਨਾ ਤਾਂ ਕੀ ਹੋ ਜਾਏਗਾ ਇਸ ਤਰ੍ਹਾਂ, ਜਾਂ ਰੋਣ ਨਾਲ ਕੋਈ ਗਿਆ ਹੋਇਆ ਵਾਪਸ ਮੁੜ ਕੇ ਆ ਜਾਏਗਾ। ਜਦੋਂ ਕੋਈ ਪ੍ਰਾਣੀ ਸਰੀਰ ਛੱਡਦਾ ਹੈ ਤਾਂ ਆਪਾਂ ਸਾਰੇ ਰੱਜ ਰੱਜ ਕੇ ਰੋਈਏ ਤਾਂ ਕੀ ਜਾਣ ਵਾਲਾ ਵਾਪਸ ਆ ਜਾਏਗਾ, ਰੋਣ ਨਾਲ ਤਾਂ ਨਹੀਂ ਆਉਣਾ ਵਾਪਸ, ਨਾ ਰੋਣ ਨਾਲ ਮੌਤ ਦਾ ਸਮਾਂ ਟੱਲਣਾ। ਇਸ ਵਾਸਤੇ ਬੇਕਾਰੋ, ਬੇਕਾਰ ਹੈ ਇਹ ਤੁਹਾਡਾ ਸਗਲ, ਸਗਲ ਮਤਲਬ ਸਾਰਾ ਹੀ, ਜਿੰਨੇ ਪ੍ਰਕਾਰ ਦੇ ਰੋਣੇ ਤੁਸੀਂ ਰੋਂਦੇ ਹੋ ਇਹ ਸਾਰੇ ਹੀ ਵਾਲੇਵੇ ਕਾਰਨ ਸੰਸਾਰ ਮਾਇਆਵੀ ਪਦਾਰਥ ਔਰ ਇਸ ਮੌਤ ਦੀ ਚਿੰਤਾ ਕਰਕੇ, ਇਹ ਸਾਰੇ ਹੀ ਤੁਹਾਡੇ ਜਿਹੜੇ ਰੋਣੇ

ਮੰਦੇ ਤੇ ਚੰਗੇ ਦੀ ਸਮਝ ਨਹੀਂ ਹੈ, ਮਾੜੇ ਤੇ ਚੰਗੇ ਦੀ ਸਮਝ ਨਹੀਂ ਹੈ, ਤੈਨੂੰ ਕੱਚੇ ਤੇ ਸੱਚੇ ਧਨ ਦੀ ਸਮਝ ਨਹੀਂ ਹੈ। ਨਾ ਸਮਝ ਹੋਣ ਕਰਕੇ ਤੂੰ ਆਪਣਾ ਇਹ ਤਨ, ਇਹ ਮਨੁੱਖਾ ਜਨਮ ਵਾਲਾ ਸਮਾਂ ਖੋ ਰਿਹਾ, ਗਵਾ ਰਿਹਾ। ਜਿਹੜਾ ਸਮਾਂ ਇੱਕ ਵਾਰ ਹੱਥੋਂ ਲੰਘ ਗਿਆ ਉਹ ਮੁੜ ਕੇ ਕਿਸੇ ਕੀਮਤ 'ਤੇ ਨਹੀਂ ਮਿਲਣਾ। ਅੱਜ ਬੰਦਾ ਦਾਅਵਾ ਕਰਦਾ ਨਾ ਮੈਂ ਕਰੋੜਪਤੀ ਹਾਂ, ਅੱਜ ਦਾਅਵਾ ਕਰਦਾ ਮੈਂ ਅਰਬਪਤੀ ਹਾਂ। ਕਰੋੜਪਤੀ ਹੋਵੇ, ਅਰਬਪਤੀ ਹੋਵੇ, ਖਰਬਾਂ ਪਤੀ ਹੋਵੇ, ਅਤੇ ਖਰਬਾਂ ਪਤੀ ਆਪਣੇ ਖਰਬਾਂ ਦੀ ਦੌਲਤ ਲੈ ਕੇ ਕਵੇ ਵੀ ਮੈਨੂੰ ਤੁਸੀਂ ਬਚਪਨ ਵਾਪਸ ਮੋੜ ਦਿਓ, ਅਤੇ ਉਹ ਬਚਪਨ ਵਾਪਸ ਮੁੜ ਜਾਏਗਾ? ਕੋਈ 80 ਸਾਲ ਦਾ ਬਜ਼ੁਰਗ ਕਵੇ ਕਿ ਮੈਨੂੰ 20 ਸਾਲ ਵਾਲੀ ਜਵਾਨੀ ਵਾਪਸ ਮੋੜ ਦਿਓ, ਮਿਲ ਜਾਏਗੀ? ਖਰਬਾਂ ਦੀ ਦੌਲਤ ਰੱਖ ਕੇ ਵੀ ਨਹੀਂ ਮਿਲਣੀ, ਬੀਤਿਆ ਸਮਾਂ ਨਹੀਂ ਮਿਲਣਾ। ਅਤੇ ਮਹਾਰਾਜ ਸਾਨੂੰ ਸੁਚੇਤ ਕਰ ਰਹੇ ਆ, ਗਾਫਲ ਨੂੰ ਜਗਾ ਰਹੇ ਨੇ। ਬੀਤ ਜਹੈ, ਬੀਤ ਜਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹਿ ਰੇ ਅਜਾਨ, ਕਾਲ ਤੋ ਪਹੁੰਚਿਓ ਆਨ, ਕਹਾਂ ਜਹੈ ਭਾਜ ਰੇ। ਉਹਦੀ ਚਿੰਤਾ, ਉਹਦਾ ਫਿਕਰ ਨਹੀਂ ਹੈ। ਇਸ ਲਈ ਚੰਗਾ ਮੰਦਾ ਕਿਛ ਸੂਝੈ ਨਾਹੀਂ, ਸਮਝ ਨਹੀਂ ਹੈ। ਇਹ ਤਨ ਇਵੇਂ ਖੋਵੈ, ਇਹ ਮਨੁੱਖਾ ਜਨਮ ਇਵੇਂ ਹੀ ਚਲਾ ਜਾਣਾ, ਬੇਕਾਰ ਹੀ ਚਲਾ ਜਾਣਾ। ਇਸ ਲਈ ਜਾਗ, ਜਾਗ ਕੇ ਹੋਸ਼ ਵਿੱਚ ਆ ਕੇ ਜੋ ਕਮਾਈ ਕਰਨੀ ਹੈ ਉਹ ਕਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਆਉਦ ਵਿਹਾਤ ਹੈ, ਫੂਟੇ ਘੱਟ ਜਿਉਂ ਪਾਨੀ। ਸਤਿਗੁਰੂ ਮਹਾਰਾਜ ਜੀ ਇਹ ਕਿਰਪਾ ਕਰ

ਇਸ ਲਈ ਮਹਾਰਾਜ ਕਹਿੰਦੇ ਮੈਂ ਕਿਹਾ ਵੀ ਆਹ ਰੋਣਾ ਤੁਹਾਡਾ ਮੁਬਾਰਕ ਹੈ, ਆਹ ਰੋਵੋ, ਉਹਦੀ ਯਾਦ ਵਿੱਚ ਰੋਵੋ, ਅੱਖਾਂ ਭਰੋ, ਉਹਦੇ ਵਿਛੋੜੇ ਦੇ ਵਿੱਚ ਰੋਵੋ, ਉਹਦੇ ਵਿਛੋੜੇ ਦਾ ਦੁੱਖ ਮਹਿਸੂਸ ਕਰਕੇ ਰੋਵੋ ਕਿ ਮੈਂ ਕਈ ਜਨਮਾਂ ਤੋਂ ਵਿਛੜਿਆ ਹੋਇਆ, ਹਜੇ ਤੱਕ ਮਿਲਾਪ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਰੋਣਾ ਉਹਦੇ ਪਿਆਰ ਵਿੱਚ, ਉਹਦੀ ਯਾਦ ਵਿੱਚ, ਉਹਦੇ ਵੈਰਾਗ ਵਿੱਚ ਰੋਵੋ। ਮਨ ਵੈਰਾਗ ਭਇਆ ਦਰਸ਼ਨ, ਦੇਖਣੇ ਕਾ ਚਾਓ ਦੀਦਾਰ ਨਹੀਂ ਹੋ ਰਹੇ। ਤਾਂ ਮਹਾਰਾਜ ਕਹਿੰਦੇ ਜਿਹੜਾ ਕੂੜ ਕਰੋ ਅਹੰਕਾਰੋ, ਜਿਹੜਾ ਮਾਇਆਵੀ ਪਦਾਰਥਾਂ ਦਾ ਝੂਠਾ ਹੰਕਾਰ ਕਰਕੇ ਰੋਣਾ, ਇਹ ਤੇਰਾ ਪਰਵਾਹ ਨਹੀਂ ਹੈ। ਨਾਨਕ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਰੋਣਾ ਬਾਬਾ ਜਾਣੀਏ, ਹੇ ਭਾਈ ਉਹ ਰੋਣਾ ਜਾਣੋ ਮੁਬਾਰਕ ਹੈ, ਜੇ ਰੋਵੇ ਲਾਏ ਪਿਆਰੋ, ਜੇ ਉਹਦੇ ਪਿਆਰ ਵਿੱਚ ਤੁਸੀਂ ਰੋ ਰਹੇ ਹੋ, ਜੇ ਤੁਹਾਡਾ ਪ੍ਰੇਮ ਹੈ ਪਰਮੇਸ਼ਵਰ ਵਾਹਿਗੁਰੂ ਜੀ ਨਾਲ। ਆ ਕਈ ਰੋਂਦੇ ਦੇਖੀਦੇ ਆ, ਜੇ ਦੋ ਦਿਨ ਗੁਰਦੁਆਰਾ ਸਾਹਿਬ ਕਿਤੇ ਸਰੀਰ ਢਿੱਲਾ ਮੱਠਾ ਹੋਵੇ ਨਾ ਸਰੀਰ, ਅਤੇ ਦੋ ਦਿਨ ਨਾ ਆਇਆ ਜਾਏ ਤਾਂ ਉਹ ਰੋਂਦੇ ਦੇਖੇ ਆ ਵੀ ਸਾਡੇ ਸਰੀਰ ਨੇ ਸਾਥ ਨਹੀਂ ਦਿੱਤਾ, ਦੋ ਦਿਨ ਹੋ ਗਏ ਗੁਰੂ ਘਰ ਨਹੀਂ ਗਿਆ, ਸਰੀਰ ਸਾਥ ਨਹੀਂ ਦਿੱਤਾ, ਅੰਮ੍ਰਿਤ ਵੇਲੇ ਉੱਠਿਆ ਨਹੀਂ ਗਿਆ, ਨਿਤਨੇਮ ਨਹੀਂ ਹੋਇਆ, ਸਾਰੀ ਸਾਰੀ ਦਿਹਾੜੀ ਉਹ ਰੂਹਾਂ ਰੋਂਦੀਆਂ ਦੇਖੀਆਂ ਨੇ, ਸੁਣੀਆਂ ਨਹੀਂ ਦੇਖੀਆਂ ਨੇ ਅੱਖੀ, ਉਹ ਰੋਂਦੀਆਂ ਨੇ ਸਾਡੇ ਕੋਲੋਂ ਅੱਜ ਅੰਮ੍ਰਿਤ ਵੇਲਾ ਨਹੀਂ ਸੰਭਾਲ ਹੋਇਆ। ਉਹਦੀ ਯਾਦ ਵਿੱਚ ਰੋਂਦੇ ਆ ਨਾ, ਉਹਦੇ ਪ੍ਰੇਮ ਵਿੱਚ ਰੋਂਦੇ ਆ। ਸਤਿਗੁਰੂ ਮਹਾਰਾਜ ਜੀ ਭਲੀ ਕਰਨ ਜੋ ਅਲਾਹਣੀਆਂ ਦੇ ਸਿਰਲੇਖ ਹੇਠ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਸਾਨੂੰ ਦੱਸਿਆ ਕਿ ਸੱਚਾ ਰੋਣਾ ਅਤੇ ਝੂਠਾ ਰੋਣਾ ਕੀ ਹੁੰਦਾ, ਉਹ ਇਹਦੇ ਵਿੱਚੋਂ ਆਪਾਂ ਸਮਝਣਾ ਹੈ। ਗੁਰੂ ਮਹਾਰਾਜ ਭਲੀ ਕਰਨ। ਇਹਦੇ ਨਾਲ ਨਾਲ ਅੱਜ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਸਰੀਰਕ ਚੋਲਾ ਤਿਆਗਣ ਦਾ ਅੱਜ ਦਿਨ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜੋਤ ਵਿੱਚ ਜੋਤ ਤਾਂ ਰਲ ਗਈ, ਕੱਲ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਮਹਾਰਾਜ ਜੀ ਨੇ ਆਪਣੀ ਥਾਂ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਬਿਠਾ ਕੇ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ, ਉਹ ਤਖਤਾਂ ਦਾ ਮਾਲਕ ਬਣਾਤਾ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ। ਕਿਉਂ ਬਣਾਇਆ? ਕਿਉਂਕਿ ਪ੍ਰਿਥੀ ਚੰਦ ਕੋਲ ਬੈਠਾ ਹੋਇਆ ਗੁਰੂ ਰਾਮਦਾਸ ਜੀ ਦੇ, ਰੋ ਉਹ ਵੀ ਰਿਹਾ ਅਤੇ ਰੋ ਗੁਰੂ ਅਰਜਨ ਦੇ ਮਹਾਰਾਜ ਵੀ ਰਹੇ ਨੇ। ਅੱਜ ਦੇ ਸ਼ਬਦ ਨਾਲ ਜਿਹੜੀ ਵਿਚਾਰ ਜੁੜਦੀ ਹੈ, ਉਹ ਲਾਹੌਰ ਬੈਠੇ ਹੋਏ ਨੇ ਗੁਰੂ ਅਰਜਨ ਦੇਵ ਜੀ, ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬੈਠਾ, ਉਹ ਕਾਹਦੇ ਲਈ ਰੋ ਰਿਹਾ? ਇਹ ਪਦਾਰਥਾਂ ਲਈ, ਚੜਾਵੇ ਵਾਸਤੇ ਜੋ ਚੜ ਰਿਹਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ, ਉਹਦੇ ਖਾਤਰ ਉਹ ਰੋਂਦਾ ਪਿਆ, ਅਤੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਮਿਲਾਪ ਵਾਸਤੇ ਰੋਂਦੇ ਪਏ ਆ, ਉਹਨਾਂ ਦੇ ਦਰਸ਼ਨਾਂ ਵਾਸਤੇ। ਇੱਕ ਘੜੀ ਨਾ ਮਿਲਤੇ ਤਾਂ ਕੱਲ ਯੁੱਗ ਹੋਤਾ, ਹੁਣ ਕਦ ਮਿਲੀਏ ਪ੍ਰਿਯੇ ਤੁਧ ਭਗਵੰਤਾ ਪਿਆਰਿਆ, ਮੈਨੂੰ ਤੇਰਾ ਦਰਸ਼ਨ ਚਾਹੀਦਾ, ਤੇਰੇ ਦੀਦਾਰ ਚਾਹੀਦੇ ਆ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਤਖਤ ਦੇ ਲਾਇਕ ਨੇ, ਇਸ ਲਈ ਉਹਨਾਂ ਨੂੰ ਜ਼ਿੰਮੇਵਾਰੀਆਂ ਦੇ ਦਿੱਤੀਆਂ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ, ਉਸੇ ਵੇਲੇ ਕਲੇਸ਼ ਸ਼ੁਰੂ ਹੋ ਗਿਆ, ਪ੍ਰਿਥੀ ਚੰਦ ਵੱਲੋਂ ਝਗੜਾ ਸ਼ੁਰੂ ਹੋ ਗਿਆ, ਕਿਉਂਕਿ ਉਹਦਾ ਜਿਸ ਲਈ ਰੋਣਾ ਸੀ ਉਹਨੂੰ ਮਿਲਿਆ ਨਹੀਂ, ਝਗੜਾ ਜਿਹੜਾ ਸੀ ਉਹ ਸ਼ੁਰੂ ਹੋ ਗਿਆ। ਕਾਹੇ ਪੂਤ ਝਗਰਤ ਹੋ ਸੰਗ ਬਾਪ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਫੈਸਲਾ ਲਿਆ। ਧੰਨ ਗੁਰੂ ਰਾਮਦਾਸ ਮਹਾਰਾਜ, ਜਿੰਨੇ ਗੁਣ ਗਾ ਲਓ ਓਨੇ ਹੀ ਥੋੜ੍ਹੇ ਨੇ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿੰਨੇ ਸਵਾਰਿਆ। ਰੋਜ਼ ਅਰਦਾਸ ਕਰੋ ਹੁੰਦੀ ਵੀ ਹੈ ਅਤੇ ਕਰਦੇ ਵੀ ਹਾਂ, ਕਰਨੀ ਵੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈਂ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ
पाठ की रत की गुरु रामदास रखो शरणाई। धन गुरु रामदास महाराज जी सानू अपनी शरण दे विच रख लो। काटे सो पाप तिन नरहों के, जो आप उस्तत पढ़ते हैं ना गुरु रामदास महाराज पातशाह दी, कहिंदे ने काटे सो पाप तिन नरहों के जिन गुरु रामदास पायो। गुरु रामदास जिन पायो, जिन्हें गुरु रामदास महाराज जी नू पा लिया, उन्हां दे सारे पाप जिहड़े सी अंदरों कटे गए। अंदर दे पाप उन्हां नरां दे, नर कौन हुंदा है? मन। पाप किथे है? मन दे विच। मैल किथे है? मन दे विच। पाप दी मैल किथे भरी हुई है? मत दे विच। क्योंकि बाहर दी मैल नहीं आपां इत्थे उतारन आए, आपां इत्थे बाहर दी मैल थोड़ी धोण वास्ते आए हैं। उते घर विच पानी भी है ते साबण भी है, मल मल के धो लो, भरिए हथ पैर तन दे, पानी धोता उतर सखे, मूत पलीती कपड़ होए दे साबून, लइए ओ धोए भरिए मत, पापांग संग ओ धोपे नामे कै रंग। काटे सो पाप तिन नर हों के, गुर रामदास जिन पायो, छतर सिंघासन पृथ्वी गुर अर्जुन को दे आयो। गुरु अर्जन दे महाराज जी नू इस पृथ्वी का सिंघासन धन गुरु रामदास महाराज जी ने दे के गोयंदवाल साहब आना कीता। जिड़ा छतर सिंघासन पृथ्वी गुर अर्जन को दे आयो, कितों आए? अमृतसर साहब तो गोयंदवाल साहब आ गए। ये खासियत है गुरु नानक साहब दे घर दी कि जिहड़ी गुरता गद्दी दियां जिम्मेवारियां ने वह शरीरक चोला छड्डण तो बाद नहीं दित्तियां गईयां, वह शरीरक चोला त्यागण तो पहला जिम्मेवारियां दे दित्तियां ताकि कल नूं कोई झगड़ा ना होवे, कल नूं कोई दावा ना करे, खास करके जिहड़े पुत्तर ने वह दावा ना करन। क्योंकि सदियां तो यही कुछ चलदा आ रहा सी ना कि पिता की जगह ते पुत्तर ने ही आना है, पर इत्थे हुण जिहड़ी जिम्मेवारी है वह किनू दित्ती गई है? वह जिम्मेवारी जिहड़ी है जिहड़ा हुक्म मन्नण विच परवान होया, हुक्म मन्निए होवै परवान ता खसमे का महल पाए सी। गुरु महाराज जी फिर गोइंदवाल साहब आए ने, यह सिखी का धुरा क्यों बन गया? क्योंकि इत्थे बड़िया वड्डिया बख्शिशां वरतियां ने गोइंदवाल साहब। इत्थे आके फिर सतगुरु महाराज जी ने उपदेश गुरु अमरदास महाराज वाला ही दोहराया है। सारी सिख संगत आके इकट्ठी हो गई है क्योंकि सिखी अतै संगति पार ब्रह्म कर नमस्कारिया। सिखा ने ते संगता ने गुरु महाराज जी तुहानू परमेश्वर करके जानिया है। अज गुरु रामदास जी ने अपना रूप बटा लिया, अज कौन हो गए? धन गुरु अर्जन देव जी।

ਗੋਇੰਦ ਵੱਲ ਸਾਹਿਬ ਦੀ ਧਰਤੀ ਤੇ ਇਹ ਸਰੀਰਕ ਚੋਲਾ ਜਿਹੜਾ ਏ ਤਿਆਗ ਦਿੰਦੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰੂਪ ਗਏ ਨਹੀਂ ਕਿਤੇ, ਗੁਰੂ ਨਾਨਕ ਸਾਹਿਬ ਕਿਤੇ ਨਹੀਂ ਗਏ। ਅੱਜ ਵੀ 10 ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਦਾ ਰੂਪ ਹੋ ਗਏ, ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਦਾ ਰੂਪ ਹੋ ਗਏ, ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦਾ ਰੂਪ ਹੋ ਗਏ। ਚੱਲਦੇ ਚੱਲਦੇ ਰੂਪ ਜਿਹੜਾ ਸੀ ਉਹੀ ਹੈ, ਕਾਇਆ ਹੀ ਪਲਟਦੀ ਰਹੀ, ਜੋਤ ਉਹੀ ਹੈ। ਅੱਜ ਉਹ ਕਿੱਥੇ ਆ ਗਏ? ਅੱਜ ਗੁਰੂ ਗ੍ਰੰਥ ਸਾਹਿਬ ਦਾ ਰੂਪ ਹੋ ਗਏ। 10 ਪਾਤਸ਼ਾਹੀਆਂ ਦੀ ਜੋਤ ਹੈ ਸਰੀਰਕ ਚੋਲਾ। ਫਿਰ ਜਿਹੜਾ ਉਸ ਵੇਲੇ ਸੰਸਕਾਰ ਜਿਹੜਾ ਧੰਨ ਗੁਰੂ ਰਾਮਦਾਸ ਗੁਰ ਮਰਿਆਦਾ ਦੇ ਅਨੁਸਾਰ ਜੋ ਗੁਰੂ ਮਹਾਰਾਜ ਨੇ ਮੱਤ ਦਿੱਤੀ ਹੈ, ਉਹ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੀਰਕ ਚੋਲੇ ਦਾ ਜਿਹੜਾ ਉਹ ਸੰਸਕਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਦੇਖੋ ਅੱਜ ਵੀ ਹੁੰਦਾ, ਜਦੋਂ ਪਿਤਾ ਜੀ ਸਰੀਰ ਛੱਡਦੇ ਆ ਤਾਂ ਇੱਕ ਦਸਤਾਰ ਦਿੱਤੀ ਜਾਂਦੀ ਹੈ। ਉਹ ਦਸਤਾਰ ਕਾਹਦੇ ਲਈ ਹੁੰਦੀ ਹੈ? ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਪਿਤਾ ਦੀ ਅੱਜ ਤੋਂ ਇਸ ਪੁੱਤਰ ਨੇ ਨਿਭਾਉਣੀ ਹੈ। ਅਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੋ ਰਿਸ਼ਤੇ ਨੇ, ਇੱਕ ਬਿੰਦੀ ਪੁੱਤਰ ਅਤੇ ਇੱਕ ਨਾਦੀ ਪੁੱਤਰ। ਜਿਹੜੀ ਜ਼ਿੰਮੇਵਾਰੀ ਵਾਲੀ ਦਸਤਾਰ ਦੀ ਗੱਲ ਕਰੀਏ ਤਾਂ ਉਹ ਭਾਈ ਲਹਿਣਾ ਜੀ ਦੀ ਬਣਦੀ ਹੈ, ਉਹ ਗੁਰੂ ਅਮਰਦਾਸ ਮਹਾਰਾਜ ਦੀ ਬਣਦੀ ਹੈ, ਉਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਦੀ ਬਣਦੀ ਹੈ। ਪਰ ਜੇ ਆਪਾਂ ਬਿੰਦੀ ਪੁੱਤਰ ਦੇ ਨਾਤੇ 'ਤੇ ਚੱਲੀਏ ਤਾਂ ਉਹ ਦਸਤਾਰ ਵੱਡੇ ਪੁੱਤਰ ਦੀ ਬਣਦੀ ਹੈ। ਨਾਦੀ ਪੁੱਤਰ ਤਾਂ ਇਹ ਹੋ ਗਏ ਨਾ, ਬਿੰਦੀ ਪੁੱਤਰ ਉਹ ਹੋਏ ਜਿਹੜੇ ਜਿਵੇਂ ਪ੍ਰਿਥੀ ਚੰਦ ਹੈ, ਮਹਾਂਦੇਵ ਹੈ, ਪ੍ਰਿਥੀ ਚੰਦ ਵੱਡਾ ਹੈ। ਹੁਣ ਉਹਨੂੰ ਇਹ ਸੀ ਕਿ ਦਸਤਾਰ ਮੈਨੂੰ ਦਿੱਤੀ ਜਾਏਗੀ। ਜਦੋਂ ਸਮਾਗਮ ਹੁੰਦਾ ਤਾਂ ਬਾਬਾ ਬੁੱਢਾ ਸਾਹਿਬ ਜੀ ਦਸਤਾਰ ਲੈ ਕੇ ਆਉਂਦੇ ਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਣ ਵਾਸਤੇ, ਅਤੇ ਉੱਥੇ ਵੀ ਉਹਨੇ ਰੌਲਾ ਪਾ ਲਿਆ, ਇਹ ਦਸਤਾਰ ਦਾ ਹੱਕਦਾਰ ਤਾਂ ਮੈਂ ਹਾਂ, ਮੈਨੂੰ ਦਿੱਤੀ ਜਾਣੀ ਚਾਹੀਦੀ ਹੈ। ਉਦੋਂ ਫਿਰ ਮਹਾਰਾਜ ਨੇ ਆਖਿਆ ਸੀ ਕੋਈ ਗੱਲ ਨਹੀਂ, ਜਿਹੜੀ ਦਸਤਾਰ ਗੁਰੂ ਰਾਮਦਾਸ ਜੀ ਨੇ ਸਰੀਰਕ ਚੋਲੇ ਵਿੱਚ ਰਹਿੰਦਿਆਂ ਦੇ ਦਿੱਤੀ ਹੈ ਉਹ ਤਾਂ ਸਾਨੂੰ ਪਹਿਲਾਂ ਹੀ ਮਿਲ ਗਈ, ਇਹ ਦਸਤਾਰ ਜੇ ਪ੍ਰਿਥੀ ਚੰਦ ਲੈਂਦਾ ਤਾਂ ਦੇ ਦਿਓ ਇਹਨੂੰ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਬੜੀਆਂ ਰਹਿਮਤਾਂ ਜਿਹੜੀਆਂ ਨੇ ਉਹ ਵਰਤਾਈਆਂ। ਗੋਇੰਦਵਾਲ ਸਾਹਿਬ ਤੋਂ ਹੀ ਲੈ ਕੇ ਤੁਰੇ ਸੀ ਸਿੱਖੀ ਦਾ ਖਜ਼ਾਨਾ, ਗੁਰਮਤ ਦਾ ਖਜ਼ਾਨਾ, ਕਿਉਂਕਿ ਭਾਈ ਜੇਠਾ ਜੀ ਬਣ ਕੇ ਆਏ ਸੀ ਨਾ ਗੋਇੰਦਵਾਲ ਸਾਹਿਬ। ਅਤੇ ਇੱਕ ਦਿਨ ਫਿਰ ਸੇਵਾ ਨੂੰ ਕਮਾਉਂਦਿਆਂ ਸ਼ਬਦ ਵਿੱਚ ਆਪਣੇ ਆਪ ਨੂੰ ਘੜਦਿਆਂ ਅਤੇ ਪਰਮੇਸ਼ਵਰ ਦਾ ਮਿਲਾਪ ਜਿਹੜਾ ਸੀ ਉਹ ਬਣਾਉਂਦਿਆਂ ਹੋਇਆਂ ਇੱਕ ਦਿਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਦਾ ਰੂਪ ਬਣ ਕੇ ਫਿਰ ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ ਆ ਕੇ ਮਹਾਰਾਜ ਜੀ ਨੇ ਕਿੰਨੀਆਂ ਵੱਡੀਆਂ ਰਹਿਮਤਾਂ ਵਰਤਾਈਆਂ। ਮਹਾਰਾਜ ਜੀ ਭਾਈ ਸੋਮੇ ਨੂੰ ਸੋਮੇ ਸ਼ਾਹ ਬਣਾ ਦਿੰਦੇ ਆ। ਸਤਿਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੋ, ਧੰਨ ਗੁਰੂ ਰਾਮਦਾਸ ਪਾਤਸ਼ਾਹ ਅਸੀਂ ਵੀ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਅੱਜ ਤੁਹਾਡਾ ਰੂਪ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਤੁਹਾਡਾ ਰੂਪ ਜਾਣ ਕੇ ਅਰਦਾਸ ਕਰਦੇ ਹਾਂ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨਾਈ, ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ ਤਾਂ ਕਿ ਅਸੀਂ ਕਿਤੇ ਡੋਲੀਏ ਨਾ, ਭਟਕੀਏ ਨਾ, ਔਰ ਅਸੀਂ ਵੀ ਅੰਦਰ ਉਹ ਪ੍ਰੇਮ ਉਹ ਵੈਰਾਗ ਪੈਦਾ ਕਰਕੇ ਆਪਣਾ ਜੀਵਨ ਜਿਹੜਾ ਉਹ ਸਫਲਿਆਂ ਕਰ ਸਕੀਏ। ਇਸ ਲਈ ਗੁਰੂ ਮਹਾਰਾਜ ਜੀ ਸਾਡੇ 'ਤੇ ਤਰਸ ਕਰੋ, ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਦਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਾ ਬੇਤਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤੇ ਨਾ ਪਿਆਰੇ।

ਦੁਨੀਆਂ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ।

ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਕਲੰਗੀ ਧਰ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪ ਜੀਆਂ ਨੇ ਕਿਰਪਾ ਕਰਨੀ, ਮਹਿਰਾਮਤ ਕਰਨੀ, ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ, ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਨਾ, ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ, ਖੁਆਰ ਹੋਏ ਸਾ ਮਿਲੇਂਗੇ, ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

वाहेगुरु जी का खालसा, वाहेगुरु जी की फतेह।

उजले केती छुट्टी ना। वाहिगुरु जी का खालसा, वाहिगुरु जी की फतेह।

0: Bulla verme ya. Bulla babacan.
1: Vay.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

पावन गुरु पाणी पितामह तरत महत दिवस रात दई दया खेल सगल जगत चंग।

ਆਪਣਾ ਸਾਹਿਬ ਸੰਭਾਲਿਆ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪੈ ਉੱਥੇ ਜਾਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵਾਹਿਗੁਰੂ ਵਾਹਿਗੁਰੂ।

ਨਹੀਂ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਮੈਂ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨੋ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨੋ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਛਵ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ

0: ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਠਾਕੁਰ ਤੁਮ ਪਹਿਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ

ਬੋਲੋ ਜੀ ਵਾਹਿ ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ।

ਮੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁੱਲ ਤਰਾਵੇ, ਉਦਾਰ ਹੋਆ ਹੈ ਜੀ ਕਾ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬਿਖ ਖਾਈ। ਮਾਇਆ ਮੋ ਪਰਮ ਪੈ ਭੁਲੈ, ਸੁਧਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗ, ਤਹਿ ਮਲਨ ਜਮਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗ, ਤਹਿ ਮਿਲਨ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨਾਈ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਸਭ ਕੁਸਲ ਖੇਮ ਪ੍ਰਭ ਧਾਰੇ, ਸਹੀ ਸਲਾਮ ਸਭ ਥੋਕੋ ਬਾਰੇ, ਗੁਰ ਕਾ ਸ਼ਬਦ ਵਿਚਾਰੇ। ਸਾਸੰਗ ਮਲਾਥੀ ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਭ ਪਾਇਆ। ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਭ ਪਾਇਆ। ਸੋ ਕਹੋ ਟਲ ਗੁਰ ਸੇਵੀਐ, ਅਹਿੰਸੈ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੈਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੈਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵੱਡਾ ਹੰਸ ਮਹੱਲਾ ਪਹਿਲਾ, ਆਵੋ ਮਿਲਹੋ ਸਹੇਲੀਓ, ਸੱਚੜਾ ਨਾਮ ਲੈ ਹਾਂ। ਰੋਵੈ ਬਿਰਹ ਤਨ ਕਾ,

ਕਿਤੇ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ
1: ਵਾਹਿਗੁਰੂ।
0: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਹੰ ਗੁਰਪ੍ਰਸਾਦ

ਜੁਗੋ ਜੁਗ ਅਟਲ ਦੀਨ ਅਰ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਉਹ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ, ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਦੇ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਹਾੜੀ ਰਾਜਿਆਂ ਦੇ ਪਾਏ ਹੋਏ ਵਾਸਤੇ, ਜਿਸ ਕਰਕੇ ਮਲਕ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਉਹ ਛੱਡਿਆ, ਅਤੇ ਉਹਨਾਂ ਨੇ ਆਪਣੀ ਭੈੜੀ ਨੀਤੀ ਦਾ ਪ੍ਰਗਟਾਵਾ ਕਰਦਿਆਂ ਗੁਰੂ ਸਾਹਿਬ ਉੱਤੇ ਹਮਲਾ ਕਰ ਦਿੰਦੇ ਨੇ, ਅਤੇ ਉਹ ਹੋਇਆ ਕੀਤਾ ਜਿਹੜਾ ਹਮਲਾ ਹੈ ਉਹਦੇ ਵਿੱਚ ਘਮਸਾਨ ਦਾ ਯੁੱਧ, ਘਮਸਾਨ ਦੀ ਜੰਗ ਹੁੰਦੀ ਹੈ, ਅਤੇ ਇਸ ਜੰਗ ਦੇ ਵਿੱਚ ਬਹੁਤ ਭਿਆਨਕ ਮੁਕਾਬਲਾ ਹੋਇਆ, ਲੋਹੇ ਨਾਲ ਲੋਹਾ ਖੜਕਿਆ, ਬਹੁਤ ਸਾਰੀ ਬੰਦੂਕਾਂ ਨੇ ਅੱਗ ਉਗਲੀ ਔਰ ਯੋਧਿਆਂ ਨੇ ਲੋਹੇ ਦੀ ਮਾਰ ਆਪਣੇ ਸਰੀਰਾਂ ਉੱਤੇ ਖਾਧੀ। ਅਤੇ ਕਵੀ ਜੀ ਨੇ ਜ਼ਿਕਰ ਕੀਤਾ ਵੀ ਐਸੀ ਦਸ਼ਾ ਉੱਥੇ ਬਣੀ ਵੀ ਲੋਥਾਂ ਦੇ ਉੱਤੇ ਲੋਥਾਂ ਪਈਆਂ ਨੇ, ਜੋ ਭਿਆਨਕ ਦਸ਼ਾ ਜੋ ਨਤੀਜਾ ਜੰਗ ਦਾ ਨਿਕਲਦਾ ਉਸ ਮੁਤਾਬਕ ਨਾ ਬਹੁਤ ਸਾਰੇ ਯੋਧਿਆਂ ਨੇ ਉੱਥੇ ਸ਼ਹਾਦਤ ਦਾ ਜਾਮ ਪੀਤਾ। ਕਿਵੇਂ ਉਹ ਸਾਰੀ ਜੰਗ ਦੀ ਵਾਰਤਾ ਕਵੀ ਜੀ ਸਾਂਝੀ ਕਰਦੇ ਨੇ ਔਰ ਜੰਗ ਦਾ ਨਤੀਜਾ ਕੀ ਨਿਕਲਦਾ ਅਤੇ ਧੰਨ ਗੁਰੂ ਕਲਗੀਧਰ ਸਾਹਿਬ ਹੋਰ ਕਿਹੜੇ ਕੌਤਕ ਨੇ ਜੋ ਵਰਤਾਉਂਦੇ ਨੇ, ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਜ਼ਿਕਰ ਕਰਦੇ ਵੀ ਉੱਥੇ ਸਾਰਾ ਥਲ ਹੁਣ ਲੋਥਾਂ ਨਾਲ ਭਰਿਆ ਹੋਇਆ ਹੈ, ਦੇਹਾਂ ਨਾਲ ਭਰਿਆ ਹੋਇਆ ਸਾਰਾ ਥਲ। ਬਹੁਤ ਸਾਰੇ ਯੋਧੇ ਨੇ ਜਿਹੜੇ ਉੱਥੇ ਸ਼ਹਾਦਤ ਦਾ ਜਾਮ ਪੀ ਚੁੱਕੇ ਜੀ, ਬੜੇ ਯੋਧੇ ਮਾਰੇ ਗਏ। ਔਰ ਬਹੁਤ ਸਾਰੇ ਯੋਧੇ ਐਸੇ ਵੀ ਨੇ ਜਿਹੜੇ ਬਹੁਤ ਜ਼ਿਆਦਾ ਜ਼ਖਮੀ ਹੋਏ, ਇੰਨੇ ਕੁ ਜ਼ਖਮੀ ਹੋ ਗਏ ਵੀ ਬਚਣ ਦੀ ਉਮੀਦ ਕੋਈ ਨਹੀਂ ਹੈ, ਪਰ ਅਜੇ ਮਰੇ ਵੀ ਕੋਈ ਨਹੀਂ, ਅਜੇ ਸ਼ਹਾਦਤ ਦਾ ਜਾਮ ਵੀ ਨਹੀਂ ਪੀਤਾ। ਬਸ ਉਹ ਜਿਹੜੇ ਐਸੇ ਯੋਧੇ ਨੇ ਉਹਨਾਂ ਦੇ ਸਰੀਰਾਂ ਉੱਤੇ ਲੱਗੇ ਹੋਏ ਫੱਟ ਜਿਹੜੇ ਨਾ, ਉਹਦੇ ਕਰਕੇ ਉਹ ਕਰਾਹੇ ਕੁਰਲਾਉਂਦੇ ਨੇ, ਉਹ ਤੜਫਦੇ ਨੇ। ਅਤੇ ਉਸ ਥਾਂ ਦੀ ਜੋ ਦਸ਼ਾ ਬਣੀ ਹੋਈ ਹੈ ਨਾ, ਕੇਤਕ ਪਰੇ ਕਰਾਹੇ ਕਈ ਪਰੇ ਪਏ ਹੋਏ ਉੱਥੇ ਕੁਰਲਾ ਰਹੇ ਆਪਣੇ ਬਚਾਅ ਵਾਸਤੇ ਨਾ, ਆਪਣੀ ਰੱਖਿਆ ਦੇ ਵਾਸਤੇ ਕਹਿ ਲਓ, ਆਪਣੀ ਜ਼ਿੰਦਗੀ ਦੇ ਵਾਸਤੇ, ਵੀ ਉਹ ਆਪਣੀ ਸਹਾਇਤਾ ਦੇ ਲਈ, ਆਪਣੀ ਮਦਦ ਦੇ ਲਈ ਉੱਥੇ ਕੁਰਲਾਉਂਦੇ।

0: ਦੇ ਬੰਦੂਕਾਂ ਦੀਆਂ ਗੋਲੀਆਂ ਵੱਜੀਆਂ ਜਾਂ ਕਈਆਂ ਦੇ ਐਸੇ ਫੱਟ ਲੱਗੇ ਵੀ ਉਹ ਨਾ ਪਾਣੀ ਦੀ ਜਾਚਨਾ ਕਰਦੇ, ਉੱਥੇ ਪਾਣੀ ਮੰਗਦੇ ਉਹ ਵੀ ਸਾਨੂੰ ਹੋਰ ਕੁਛ ਨਹੀਂ ਭਾਈ, ਸਾਨੂੰ ਜਲ ਹੀ ਛਕਾ ਦਿਓ, ਦੋ ਬੂੰਦਾਂ ਸਾਨੂੰ ਜਲ ਦੀਆਂ ਛਕਾ ਦਿਓ ਵੀ ਸਾਡੇ ਪ੍ਰਾਣ ਸੌਖੇ ਨਿਕਲ ਜਾਣ। ਅਤੇ ਕਵੀ ਜੀ ਕਹਿੰਦੇ ਵੀ ਉਹ ਕਈ ਐਸੇ ਯੋਧੇ ਨੇ ਜਿਹੜੇ ਜਲ ਦੀ ਉੱਥੇ ਜਾਚਨਾ ਕਰਦੇ ਨੇ, ਮੰਗਦੇ ਨੇ। ਵੱਜੀ ਬੰਦੂਕ ਮਹਾ ਹੈ, ਬਹੁਤ ਭਿਆਨਕ ਬੰਦੂਕਾਂ ਵੱਜੀਆਂ, ਬਹੁਤ ਭਿਆਨਕ ਫੱਟ ਲੱਗੇ, ਅਤੇ ਉਹਨਾਂ ਫੱਟ ਉਹਨਾਂ ਲੱਗੇ ਜ਼ਖਮਾਂ ਦੇ ਕਰਕੇ ਉਹ ਪਾਣੀ ਦੀ ਮੰਗ ਕਰਦੇ ਹਨ।
1: ਕ੍ਰੋਧਤ ਭਇਓ ਖਾਲਸਾ ਅਤਿਸ਼ੈ ਆਣ ਦਈ ਨਿਕਸਾਏ।
0: ਕਰੋ ਖਾਲਸਾ ਜਿਹੜਾ ਉਹ ਹੁਣ ਬੜੇ ਰੋਹ ਦੇ ਵਿੱਚ ਹੈ, ਮਤਲਬ ਗੁਰੂ ਕੇ ਸਿੱਖ ਬਹੁਤ ਰੋਹ ਦੇ ਵਿੱਚ ਨੇ। ਉਹ ਰੋਹ ਵਿੱਚ ਆਉਣ ਦਾ ਕਾਰਨ ਇਹ ਹੈ ਵੀ ਤੁਸੀਂ ਆਪੇ ਹੀ ਸਾਨੂੰ ਵਾਸਤੇ ਦਿੰਦੇ ਰਹੇ, ਆਪ ਹੀ ਸਾਨੂੰ ਆਪਣੇ ਧਾਰਮਿਕ ਚਿੰਨ੍ਹਾਂ ਦੀ ਆਣ ਦਿੰਦੇ ਰਹੇ ਹੈ ਨਾ, ਅਤੇ ਹੁਣ ਤੁਸੀਂ ਆਪੇ ਹੀ ਉਹਨਾਂ ਧਾਰਮਿਕ ਚਿੰਨ੍ਹਾਂ ਦੀ ਆਣ ਦੇ ਕੇ ਅਤੇ ਆਪਣੀ ਜ਼ਬਾਨ ਤੋਂ ਤੁਸੀਂ ਮੁਕਰ ਵੀ ਗਏ। ਬਹੁਤਾ ਜਿਹੜਾ ਰੋਹ ਸੀ ਉਹ ਇਸ ਗੱਲ ਦਾ ਹੀ ਸੀ ਵੀ ਹੁਣ ਜੇ ਸਾਡੇ ਨਾਲ ਤੁਹਾਨੂੰ ਮੁਕਾਬਲਾ ਕਰਨਾ ਪਏ, ਤੁਸੀਂ ਮੁਕਾਬਲਾ ਕਰਨ ਦੀ ਸੋਚੀ ਹੈ, ਅਤੇ ਫਿਰ ਹੁਣ ਇਸ ਮੁਕਾਬਲੇ ਦਾ ਨਤੀਜਾ ਵੀ ਵੇਖੋ ਵੀ ਹੁਣ ਤੁਹਾਡਾ ਹੀ ਕੋਈ ਵੀ ਇੱਥੇ ਵਿਅਕਤੀ ਜਿਉਂਦਾ ਨਹੀਂ, ਛੱਡਣਾ ਬਖਸ਼ਣਾ ਕੋਈ ਨਹੀਂ। ਖਾਲਸਾ ਇਸ ਕਰਕੇ ਉੱਥੇ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਆਇਆ ਹੈ।
1: ਕਪਟੀ ਦੁਸ਼ਟ ਅਨਿਸ਼ਟੀ ਕੰਟਕ ਮਾਰ ਮਾਰ ਉਥਲਾਏ।
0: ਸਾਰੇ ਜੀ ਉੱਥੇ ਹਨਾ ਅਹਿਤ ਕਰਨ ਵਾਲੇ ਜਿੰਨੇ ਸੀ ਉੱਥੇ, ਜਿਨ੍ਹਾਂ ਦਾ ਇਸ਼ਟ ਕੋਈ ਨਹੀਂ ਹਨਾ, ਓਨਿਸ਼ਟੀ ਜਿਹੜੇ ਇਸ਼ਟ ਤੋਂ ਬਿਨ ਮਤਲਬ ਆਪਣਾ ਮਜ਼ਹਬ ਗਵਾ ਲਿਆ ਨਾ ਉਹਨਾਂ ਨੇ, ਇਸ਼ਟ ਥੋੜ੍ਹੀ ਉਹਨਾਂ ਨੇ ਰੱਖਿਆ, ਵਾਸਤੇ ਪਾ ਕੇ ਆਪ ਹੀ ਆਪਣੀ ਜ਼ੁਬਾਨ, ਨਾ ਉਹਨਾਂ ਦੀ ਕੋਈ ਜ਼ਬਾਨ, ਨਾ ਉਹਨਾਂ ਦਾ ਕੋਈ ਇਸ਼ਟ, ਨਾ ਉਹ ਨਾ ਕਵੀ ਜੀ ਕਹਿੰਦੇ ਵੀ ਹੈ ਵੀ ਕੰਟਕ ਦੁਖਦਾਈ ਸਾਰੇ, ਅਤੇ ਮਾਰ ਮਾਰ ਉਥਲਾਏ, ਮਾਰ ਮਾਰ ਉੱਥੇ ਉਥਲਾ ਅਤੇ ਲੋਥ ਪੋਥ ਕਰਤੀ ਉਸ ਥਾਂ 'ਤੇ ਜਦੋਂ ਗੁਰੂ ਕਿਆਂ ਸਿੱਖਾਂ ਨੇ ਮੁਕਾਬਲਾ ਕੀਤਾ ਹੈ।
1: ਕ੍ਰਿਪਾ ਸਿੰਧ ਕਾਲੀ ਤਬ ਤਕੜੀ ਸ਼੍ਰੋਣਤ ਪਾਣ ਕਰੰਤੀ।
0: ਕ੍ਰਿਪਾ ਸਿੰਧ, ਕ੍ਰਿਪਾ ਦੇ ਸਾਗਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਉਹ ਸਾਰੇ ਉਸ ਥਾਂ 'ਤੇ ਨਾ ਜੋ ਜੰਗ ਦੀ ਦਸ਼ਾ ਹੈ, ਜੋ ਹਾਲਾਤ ਨੇ ਜੰਗ ਦੇ, ਗੁਰੂ ਕਿਆਂ ਸਿੱਖਾਂ ਨੇ ਉੱਥੇ ਫਿਰ ਆਪਣੀਆਂ ਚੰਡੀਆਂ ਜਿਹੜੀਆਂ ਨੇ ਉਹ ਲਿਸ਼ਕਾਈਆਂ, ਭਾਵ ਆਪਣੀਆਂ ਤੇਗਾਂ ਦੇ ਨਾਲ ਫਿਰ ਉੱਥੇ ਉਹ ਵੈਰੀਆਂ ਦਾ ਮੁਕਾਬਲਾ ਕਰਦੇ ਹਨ।
1: ਹੜ ਹੜ ਹਸਤ ਦੰਤ ਦੇ ਚਰਬਤ ਹਾਡਣ ਮਾਸ ਪਕੰਤੀ।
0: ਕਹਿੰਦੇ ਉਹ ਤੇ ਇਦਾਂ ਲੱਗਦਾ ਵੀ ਜਿਵੇਂ ਬਹੁਤ ਕੋਈ ਵੱਡੀ ਦੈਵੀ ਸ਼ਕਤੀ ਹੋਵੇ, ਉਹ ਜਿਹੜੀ ਚੰਡੀ ਹੈ, ਮਤਲਬ ਇੱਦਾਂ ਕਹਿ ਲਓ ਵੀ ਜਿਹੜੀਆਂ ਤੇਗਾਂ ਹੱਥ 'ਚ ਫੜੀਆਂ ਨਾ ਗੁਰੂ ਕਿਆਂ ਸਿੱਖਾਂ ਦੇ, ਉਹ ਤਾਂ ਇੱਦਾਂ ਲੱਗਦਾ ਵੀ ਜਿਵੇਂ ਕੋਈ ਵੱਡੀ ਦੈਵੀ ਸ਼ਕਤੀ ਵੀ ਜਿਹੜਾ ਅੱਗੇ ਆਇਆ ਬਸ ਉਹਨੂੰ ਚਬਾਉਂਦੀ ਜਾਂਦੀ ਉਹ, ਮਤਲਬ ਨਾ ਹੱਡ ਵੇਖੇ ਨਾ ਮਾਸ ਕੁਝ ਵੀ ਨਹੀਂ, ਮਤਲਬ ਜਿੱਥੇ ਤੇਗ ਚੱਲਦੀ ਹੈ ਜੀ ਉੱਥੋਂ ਹੀ ਸਰੀਰਕ ਅੰਗ ਲਾ ਕੇ ਵੱਖਰਿਆਂ ਕਰ ਦਿੰਦੀ ਹੈ। ਜਿਹੜੀ ਥਾਂ 'ਤੇ ਤੇਗ ਦਾ ਵਾਰ ਵੱਜਦਾ ਉਸੇ ਥਾਂ 'ਤੇ ਉਸੇ ਹੀ ਯੋਧੇ ਨੂੰ ਉਹ ਮੌਤ ਦੇ ਘਾਟ ਉਤਾਰ ਦਿੰਦੀ ਹੈ। ਉੱਥੇ ਇੱਦਾਂ ਦੀ ਦਸ਼ਾ ਜਿਹੜੀ ਉਹ ਬਣੀ ਹੋਈ ਹੈ ਵੀ ਇੰਝ ਲੱਗਦਾ ਵੀ ਜਿਵੇਂ ਬਹੁਤ ਤਿੱਖੇ ਅਤੇ ਉਹਦੀਆਂ ਤੇਜ਼ ਧਾਰਾਂ ਜਿਹੜੀਆਂ ਨੇ ਨਾ, ਤੇਜ਼ ਧਾਰਾਂ ਤੇਗਾਂ ਦੀਆਂ ਜਾਂ ਸ਼ਸਤਰਾਂ ਦੀਆਂ, ਉਹ ਇੱਦਾਂ ਲੱਗਦਾ ਵੀ ਜਿਵੇਂ ਉਸ ਦੇ ਭਿਆਨਕ ਦੰਦ ਹੋਣ ਅਤੇ ਆਪਣੇ ਦੰਦਾਂ ਦੇ ਨਾਲ ਉਹ ਆਪਣੇ ਸਾਹਮਣੇ ਆਉਣ ਵਾਲੇ ਹਰ ਇੱਕ ਜੀਵ ਨੂੰ ਚਬਾਉਂਦੇ ਜਾਂਦੀ ਹੈ। ਮਤਲਬ ਜਿਹੜਾ ਵੀ ਸਾਹਮਣੇ ਆ ਜਾਂਦਾ ਉਹਨੂੰ ਸਦਾ ਦੀ ਨੀਂਦ ਸਵਾ ਦਿੰਦੀ ਹੈ।
1: ਫਿਰੀ ਜੋਗਨੀ ਵਾਲ ਖਿਲਾਰਤ ਪੀ ਪੀ ਰਕਤ ਡਕਾਰੇ।
0: ਉੱਥੇ ਹੁਣ ਇੱਦਾਂ ਦੇ ਜਿਹੜੇ ਜੀਵ ਨੇ, ਜਿਵੇਂ ਪਿੱਛੇ ਵੀ ਆਪਾਂ ਜੰਗ ਪੜ੍ਹਦੇ ਆਏ ਹਾਂ, ਜੰਗ ਦੇ ਵਿੱਚ ਅਕਸਰ ਜਦੋਂ ਕਵੀ ਜੀ ਜ਼ਿਕਰ ਕਰਦੇ ਅਤੇ ਉਹ ਜ਼ਿਕਰ ਕਰਦੇ ਆ ਨਾ, ਉਹਨਾਂ ਜੀਵਾਂ ਦਾ ਜ਼ਰੂਰ ਜ਼ਿਕਰ ਕਰਦੇ ਜਿਹੜੇ ਉੱਥੇ ਮਾਸ ਭੱਖਣ ਵਾਲੇ, ਲਹੂ ਚੱਟਣ ਵਾਲੇ, ਇੱਦਾਂ ਦੇ ਜੀਵ ਜਿਹੜੇ, ਜਾਂ ਉਹ ਜਾਨਵਰ ਕਹਿ ਲਓ, ਪੰਛੀ ਕਹਿ ਲਓ, ਕਿਸੇ ਵੀ ਰੂਪ ਦੇ ਵਿੱਚ ਜਿਹੜੇ ਮਾਸਾਹਾਰੀ ਜੀਵ ਨੇ, ਉਸੇ ਰੂਪ ਦੇ ਵਿੱਚ ਹੁਣ ਜੰਗ ਹੈ। ਇੱਥੇ ਵੀ ਲੋਥਾਂ 'ਤੇ ਲੋਥਾਂ ਚੜ੍ਹੀਆਂ ਹਨ, ਇੱਥੇ ਵੀ ਬਹੁਤ ਸਾਰੇ ਯੋਧਿਆਂ ਨੇ ਸ਼ਹੀਦੀ ਦਾ ਜਾਮ ਪੀਤਾ, ਸ਼ਹਾਦਤ ਦਾ ਜਾਮ ਪੀਤਾ, ਜਿਸ ਕਰਕੇ ਇਸ ਥਾਂ ਦੇ ਉੱਤੇ ਵੀ ਉਹ ਸਾਰੇ ਜੀਵ ਪਹੁੰਚੇ ਨੇ। ਫਿਰ ਉਹ ਭਾਵੇਂ ਮਾਸ ਨੋਚ ਕੇ ਖਾਣ ਵਾਲੇ ਜਾਨਵਰ ਹੋਣ ਅਤੇ ਭਾਵੇਂ ਆਪਣੀਆਂ ਚੁੰਝਾਂ ਦੇ ਨਾਲ ਬੋਟੀਆਂ ਕੱਢ ਕੱਢ ਕੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਕਿਉਂ ਨਾ ਹੋਣ, ਇਹਨਾਂ ਦੇ ਨਾਲ ਨਾਲ ਉਹ ਵੀ ਜੀਵ ਨੇ ਜਿਹੜੇ ਡੁੱਲਿਆ ਹੋਇਆ ਲਹੂ ਵੀ ਧਰਤੀ ਉੱਤੋਂ ਚੱਟ ਜਾਣ ਵਾਲੇ ਨੇ। ਕਵੀ ਜੀ ਨੇ ਇਸ ਤਰੀਕੇ ਜ਼ਿਕਰ ਕੀਤਾ ਹੈ।
1: ਨਾਚਤ ਮਿਲਤ ਮਾਲਕੋ ਕਾਲਤ ਖੁਸ਼ੀ ਕਰੇ ਪਰਵਾਰੇ।
0: ਸਾਰੇ ਉੱਥੇ ਨਾ ਆਪਣੇ ਆਪਣੇ ਭੋਜਨ ਦੀ ਪੂਰਤੀ ਕਰਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਇੱਦਾਂ ਲੱਗਦਾ ਵੀ ਜਿਵੇਂ ਸਾਰੇ ਮਿਲ ਮਿਲ ਕੇ ਨਾ ਉਸ ਸਥਾਨ ਦੇ ਉੱਤੇ ਇਹਨਾਂ ਨੇ ਆਪਣੀ ਖੁਸ਼ੀ ਨੂੰ ਜ਼ਾਹਰ ਕੀਤਾ ਹੋਇਆ ਵੀ ਇੱਥੇ ਤਾਂ ਅਣਮਿੱਥਿਆ ਭੋਜਨ ਹੈ ਨਾ, ਜਿੰਨਾ ਮਰਜ਼ੀ ਖਾਧੀ ਚੱਲੋ, ਇੱਥੇ ਕਿਹੜਾ ਕਿਸੇ ਰੋਕਣਾ। ਵੀ ਉਹ ਸਾਰੇ ਆਪਣੀ ਖੁਸ਼ੀ ਜਿਹੜੀ ਉਹਨੂੰ ਪ੍ਰਗਟ ਕਰਦੇ ਹਨ।
1: ਤੁਖ ਤੁਖ ਉੱਠੇ ਮਸਾਨ ਪੁਕਾਰੇ ਭੂਤ ਪ੍ਰੇਤ ਆਨੰਦੇ।
0: ਔਰ ਉਸ ਸਥਾਨ ਦੇ ਉੱਤੇ ਜਿਹੜੇ ਪਏ ਹੋਏ ਜੀਵ ਨੇ, ਜਿਹੜੇ ਉੱਥੇ ਮ੍ਰਿਤਕ ਹੋ ਚੁੱਕੇ, ਜਿਹੜੇ ਉਹਨੇ ਉੱਥੇ ਆਪਣੇ ਪ੍ਰਾਣ ਗਵਾ ਲਏ ਨਾ, ਭੂਤ ਭਾਵ ਗੁਜ਼ਰਿਆ ਹੋਇਆ, ਜਿਹੜੇ ਗੁਜ਼ਰ ਗਏ ਉਸ ਸਥਾਨ ਦੇ ਉੱਤੇ ਉਹ, ਅਤੇ ਕਵੀ ਜੀ ਜ਼ਿਕਰ ਕਰਦੇ ਵੀ ਉੱਥੇ ਨਾ ਇੱਦਾਂ ਦੀ ਦਸ਼ਾ ਬਣੀ ਹੋਈ ਹੈ, ਜੀਵ ਜਿਹੜੇ ਨਾ ਉੱਚੀ ਉੱਚੀ ਸ਼ੋਰ ਮਚਾਉਂਦਿਆਂ ਹੋਇਆ ਇੰਝ ਲੱਗਦਾ ਜਿਵੇਂ ਮਸਾਣਾ ਪੁਕਾਰ ਰਹੀਆਂ ਹੋਣ, ਮਸਾਣਾ ਉੱਚੀ ਉੱਚੀ ਚੀਕਾਂ ਮਾਰ ਰਹੀਆਂ ਹੋਣ ਨਾ, ਜਿਹੜੇ ਜੀਵ ਨੇ ਉਹ ਨਾਲੇ ਖਾ ਰਹੇ ਨੇ ਨਾਲੇ ਚੀਕਾਂ ਮਾਰ ਰਹੇ ਨਾ, ਜਾਨਵਰ ਆਪਣੀਆਂ ਆਵਾਜ਼ਾਂ ਵਿੱਚ ਉੱਚੀ ਉੱਚੀ ਰੌਲਾ ਪਾਉਂਦੇ, ਪੰਛੀ ਆਪਣੀ ਆਵਾਜ਼ ਦੇ ਵਿੱਚ ਉੱਚੀ ਉੱਚੀ ਸ਼ੋਰ ਮਚਾਉਂਦੇ, ਇੱਦਾਂ ਦੀ ਜਿਹੜੀ ਦਸ਼ਾ ਉੱਥੇ ਉਸ ਜੰਗ ਦੀ ਬਣੀ ਹੈ।
1: ਪਾਲੀ ਬਜਾਏ ਪਵਾਲੀ ਲੇਤੇ ਕਾਲੀ ਮਾਲ ਬਣਦੇ।
0: ਔਰ ਇਹ ਸਾਰੇ ਹੀ ਆਪਣੇ ਆਪਣੀ ਪੇਟ ਦੀ ਪੂਰਤੀ ਕਰਦਿਆਂ ਹੋਇਆ ਆਪਣੀ ਆਪਣੀ ਆਨੰਦ ਖੁਸ਼ੀ ਦੇ ਵਿੱਚ ਉੱਥੇ ਭੌਂਦੇ ਫਿਰਦੇ ਨੇ, ਕੋਈ ਕਿਸੇ ਪਾਸੇ ਭੌਂਦਾ ਫਿਰਦਾ, ਕੋਈ ਕਿਸੇ ਪਾਸੇ, ਜਿਹੜਾ ਜੀਵ ਦਾ ਜਿਸ ਪਾਸੇ ਨੂੰ ਚਿੱਤ ਕਰਦਾ ਹੈ ਉਸ ਪਾਸੇ ਨੂੰ ਉਹ ਦੇਹੀ ਨੂੰ ਲੈ ਕੇ ਖਿੱਚੀ ਲਿਜਾਂਦਾ ਹੈ ਨਾ, ਜਿੰਨੀ ਕੁ ਵਰਤ ਖਾ ਲੈਣਾ ਉੱਥੇ ਆਪਣੇ ਭੋਜਨ ਨੂੰ ਕਰ ਲੈਣਾ, ਪੇਟ ਦੀ ਪੂਰਤੀ ਕਰ ਲੈਣੀ, ਬਾਕੀ ਫਿਰ ਉਸੇ ਥਾਂ 'ਤੇ ਛੱਡ ਕੇ ਅਗਾਂਹ ਤੁਰ ਜਾਣਾ, ਕਦੇ ਕਿਸੇ ਪਾਸੇ ਭਟਕਣਾ ਕਦੇ ਕਿਸੇ ਪਾਸੇ, ਇੱਦਾਂ ਉੱਥੇ ਇਹ ਜੀਵ ਵਿਚਰ ਰਹੇ ਹਨ।
1: ਬ੍ਰਿਧ ਬ੍ਰਿਧ ਡਾਕਣ ਡਕਰਾਈ ਕਾਕ ਕੰਕ ਕੀ ਕੂਕੇ।
0: ਬਹੁਤ ਸਾਰੇ ਗ੍ਰਿਧ ਬਹੁਤ ਸਾਰੇ ਗਿੱਧਾਂ ਜਿਹੜੀਆਂ ਨੇ ਉੱਥੇ ਡਕਾਰ ਰਹੀਆਂ ਸਾਰੀਆਂ, ਆਪਣੀ ਆਪਣੀ ਚੁੰਝ ਦੇ ਨਾਲ ਮਾਸ ਨਾਲੇ ਨੋਚੀ ਜਾਂਦੀਆਂ ਨੇ, ਨਾਲੇ ਆਕਾਸ਼ 'ਚ ਉੱਡੀ ਜਾਂਦੀਆਂ, ਕਾਵਾਂ ਨੇ ਉੱਥੇ ਰੌਲੀ ਪਾਈ ਹੋਈ ਆਪਣੀ, ਕਾਂ ਵੀ ਆਪਣੀਆਂ ਚੁੰਝਾਂ ਦੇ ਨਾਲ ਜਿੰਨਾ ਕੁ ਉਹ ਨੋਚ ਸਕਦੇ ਨਾ ਉਨਾ ਕੁ ਉਹ ਨੋਚੀ ਜਾਂਦੇ ਉੱਥੇ ਦੇਹਾਂ ਨੂੰ। ਕਾਕ ਕੰਕ ਕੀ ਕੂਕ ਹੈ ਨਾ, ਇਹ ਸਾਰੇ ਉੱਥੇ ਕੂਕ ਰਹੇ ਹਨ।
1: ਸਿਆਲ ਪੁਕਾਰ ਹੈ ਸਵਾਨ ਖਾਤ ਪਲ ਬ੍ਰਿੰਦ ਬ੍ਰਿੰਦ ਹੋਏ ਢੁਕੈ।
0: ਸਿਆਲ ਕਹਿੰਦੇ ਨੇ ਗਿੱਦੜ ਨੂੰ, ਗਿੱਦੜ ਪੁਕਾਰਦੇ ਫਿਰਦੇ ਨੇ, ਸਵਾਨ ਕੁੱਤੇ ਨੂੰ, ਸਵਾਨ ਵੀ ਖਾਂਦੇ ਫਿਰਦੇ ਉੱਥੇ, ਗਿੱਦੜ ਵੀ ਫਿਰ ਰਹੇ, ਸਵਾਨ ਵੀ ਫਿਰ ਰਹੇ ਨੇ, ਕੁੱਤੇ ਵੀ ਫਿਰ ਰਹੇ ਉੱਥੇ, ਇਹ ਸਾਰੇ ਨਾ ਬ੍ਰਿੰਦ ਬ੍ਰਿੰਦ ਹੋਏ ਟੂਕਾ ਇਕੱਠੇ ਹੋ ਕੇ ਆਉਂਦੇ ਇਹ ਸਾਰੇ ਜੀ। ਗਿੱਦੜ ਵੀ ਇਕੱਠੇ ਹੋ ਕੇ ਡਾਰ ਬਣਾ ਕੇ ਆ ਜਾਂਦੇ ਵੀ ਚਲੋ ਭਾਈ, ਜਿਹੜੇ ਕੁੱਕਰਾਂ ਦੀ ਡਾਰ ਹੈ ਕੁੱਤਿਆਂ ਦੀ ਡਾਰ ਉਹ ਵੀ ਇਕੱਠੀ ਹੋ ਕੇ ਆ ਜਾਂਦਾ, ਝੁੰਡ ਇਕੱਠਾ ਹੋ ਕੇ ਆ ਜਾਂਦਾ, ਇਹ ਸਾਰੇ ਇਕੱਠੇ ਹੋ ਕੇ ਉੱਥੇ ਆਉਂਦੇ ਨੇ, ਨਾਲੇ ਲਹੂ ਚੱਟੀ ਜਾਂਦੇ, ਨਾਲੇ ਮਾਸ ਨੋਚੀ ਜਾਂਦੇ, ਨਾਲੇ ਉਸ ਥਾਂ ਦੇ ਉੱਤੇ ਇਹ ਭਟਕਦੇ ਫਿਰ ਰਹੇ ਹਨ।
1: ਕਿਤੇ ਕਟੇ ਕਰ ਸਹਿਤ ਖੜਗ ਕੇ ਕਰੇ ਰੁੰਡ ਸਿਰ ਕਾਟੇ।
0: ਕਈ ਵੱਡੇ ਪਏ ਨੇ ਉਸ ਥਾਂ ਦੇ ਉੱਤੇ ਸਹਿਤ ਖੜਗ ਕੇ, ਖੜਗ ਦੇ ਸਹਿਤ ਉਹਨਾਂ ਦੀਆਂ ਤਲਵਾਰਾਂ ਦੇ ਸਹਿਤ, ਅਤੇ ਕਈਆਂ ਦੇ ਸਿਰ ਵੱਡੇ ਹੋਏ ਨੇ ਉੱਥੇ, ਰੁੰਡ ਮੁੰਡ ਕੀਤੇ ਪਏ ਨਾ, ਜਿਵੇਂ ਕਈ ਬਾਹਾਂ ਪਈਆਂ ਉੱਥੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਉਵੇਂ ਤਲਵਾਰਾਂ ਫੜੀਆਂ ਹੋਈਆਂ, ਮੁੱਠਿਆਂ ਦੇ ਵਿੱਚ ਹੱਥ ਉਵੇਂ ਹੀ ਨੇ, ਬਾਂਹ ਧੜ ਨਾਲੋਂ ਵੱਖਰੀ ਹੋਈ ਪਈ, ਅਤੇ ਕਿਸੇ ਦਾ ਧੜ ਪਿਆ ਉਹਦੇ ਉੱਤੇ ਸਿਰ ਹੀ ਹੈ ਨਹੀਂ। ਇੱਦਾਂ ਹੁਣ ਜੰਗ ਦੇ ਮੈਦਾਨ 'ਚ ਇਹ ਥੋੜ੍ਹੀ ਹੋਏਗਾ ਵੀ ਜਿਹੜਾ ਸ਼ਹਾਦਤ ਦਾ ਜਾਮ ਪੀ ਰਿਹਾ ਉਹ ਸਾਰਾ ਸਰੀਰ ਦਾ ਸਬੂਤਾ ਹੀ ਹੋਏਗਾ, ਇਹ ਕੋਈ ਦਾਅਵਾ ਥੋੜ੍ਹੀ ਹੈ। ਹੁਣ ਜਿਹੜਾ ਜੰਗ ਦੇ ਮੈਦਾਨ ਵਿੱਚ ਜੰਗ ਕਰ ਰਿਹਾ ਉਹ ਹੋ ਸਕਦਾ ਉਹਦੇ ਸਰੀਰ ਦੇ ਪਤਾ ਨਹੀਂ ਕਿਹੜੇ ਅੰਗ 'ਤੇ ਵਾਰ ਵੱਜਿਆ ਹੋਵੇ ਅਤੇ ਕਿਹੜਾ ਅੰਗ ਸਰੀਰ ਨਾਲੋਂ ਵੱਖਰਾ ਹੋ ਗਿਆ ਹੋਵੇ, ਜੁਦਾ ਹੋ ਗਿਆ ਹੋਵੇ, ਕਿਸੇ ਦੀ ਬਾਂਹ ਵੱਡੀ ਹੋਈ, ਕਿਸੇ ਦੀ ਲੱਤ ਵੱਡੀ ਹੋਈ, ਕਿਸੇ ਦਾ ਸਿਰ ਵੱਢਿਆ ਹੋਇਆ, ਕਿਸੇ ਦਾ ਪੈਰ ਵੱਢਿਆ ਹੋਇਆ, ਅਤੇ ਇਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਉੱਥੇ ਜੰਗ ਦੇ ਮੈਦਾਨ ਦੀ ਬਣੀ ਹੋਈ। ਕਵੀ ਜੀ ਕਹਿੰਦੇ ਵੀ ਕਈਆਂ ਦੀਆਂ ਤਾਂ ਸਰੀਰ ਜਿਹੜੇ ਨਾ ਉਹ ਖੜਗਾਂ ਸਮੇਤ ਪਏ ਨੇ, ਤਲਵਾਰਾਂ ਸਮੇਤ ਪਏ ਨੇ, ਕਈਆਂ ਦੇ ਸਰੀਰ ਧੜ ਜਿਹੜੇ ਉਹ ਸਿਰਾਂ ਤੋਂ ਵੱਖਰੇ, ਸਿਰ ਕਿਤੇ ਪਿਆ ਅਤੇ ਧੜ ਕਿਤੇ ਪਿਆ, ਉਸ

ਹੱਥਾਂ ਤੇ ਪੱਗ ਜਾਨੂ ਤੇ ਕਾਟ ਕਾਟ ਕਰ ਸੁਪਟ ਗਿਰਨ ਕੇ ਡਾਂਟੇ ਨੂੰ ਸਾਰੇ ਯੋਧਿਆਂ ਨੇ ਇੱਦਾਂ ਉੱਥੇ ਛਾਂਟ ਛਾਂਟ ਕੇ ਨਾ ਅੰਗ ਵੱਢ ਵੱਢ ਕੇ ਸੁੱਟੇ ਹੋਏ ਉੱਥੇ ਜੀ। ਜੰਗ ਦੇ ਮੈਦਾਨ ਵਿੱਚ ਜੂਝਣ ਵਾਲਾ ਹਰ ਵਿਅਕਤੀ ਜਦੋਂ ਵੀ ਜੰਗ ਦੇ ਮੈਦਾਨ 'ਚ ਆਪਣੇ ਸ਼ਸਤਰਾਂ ਨੂੰ ਲੈ ਕੇ ਜੂਝਦਾ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਆਪਣੇ ਦੁਸ਼ਮਣ 'ਤੇ ਵਾਰ ਕਰਾਂ ਅਤੇ ਉਹ ਵਾਰ ਐਸਾ ਹੋਵੇ ਵੀ ਉਹਦੇ ਕਿਸੇ ਨਾ ਕਿਸੇ ਸਰੀਰਕ ਅੰਗ 'ਤੇ ਜ਼ਰੂਰ ਲੱਗੇ। ਮੇਰਾ ਕੀਤਾ ਹੋਇਆ ਵਾਰ, ਫਿਰ ਉਹ ਵਾਰ ਭਾਵੇਂ ਬਾਂਹ 'ਤੇ ਵੱਜੇ, ਭਾਵੇਂ ਸਿਰ 'ਤੇ ਵੱਜੇ, ਭਾਵੇਂ ਪੇਟੀ 'ਤੇ ਵੱਜੇ ਅਤੇ ਭਾਵੇਂ ਗਰਦਨ 'ਤੇ ਵੱਜੇ, ਉਹ ਵਾਰ ਵੱਜਣਾ ਜ਼ਰੂਰ ਚਾਹੀਦਾ। ਅਤੇ ਉਹ ਜਿਹੜਾ ਵਾਰ ਜਿਸ ਥਾਂ ਦੇ ਉੱਤੇ ਲੱਗਦਾ, ਮੰਨ ਲਓ ਇੱਕ ਨੇ ਵਾਰ ਕੀਤਾ, ਇੱਕ ਨੇ ਰੋਕ ਲਿਆ, ਦੂਜਾ ਪਰਤ ਕੇ ਉਸੇ ਵੇਲੇ ਵਾਰ ਕਰਦਾ, ਉਹਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੰਦਾ, ਉਸੇ ਥਾਂ 'ਤੇ ਮੌਤ ਦੇ ਘਾਟ ਉਤਾਰ ਕੇ ਰੱਖ ਦਿੰਦਾ। ਵਾਰ ਤਾਂ ਇੱਦਾਂ ਹੀ ਹੁੰਦਾ ਨਾ ਜੀ। ਜੰਗ ਦੇ ਮੈਦਾਨ 'ਚ ਇਹ ਥੋੜ੍ਹੀ ਕਿਹਾ ਜਾਂਦਾ ਵੀ ਚੱਲ ਪਹਿਲਾਂ ਤੂੰ ਕਰ ਲਾ, ਜੇ ਮੈਂ ਬਚ ਗਿਆ ਫਿਰ ਮੈਂ ਤੈਨੂੰ ਪੁੱਛੂ। ਹੁਣ ਜਿਹੜਾ ਅੱਗੋਂ ਇਹ ਕਹਿ ਰਿਹਾ ਵੀ ਪਹਿਲਾਂ ਵਾਰ ਤੂੰ ਕਰ ਲਾ, ਮੈਂ ਤੈਨੂੰ ਲਲਕਾਰ ਰਿਹਾ, ਵੰਗਾਰ ਰਿਹਾ, ਉਹ ਇਹ ਸੋਚ ਕੇ ਵਾਰ ਕਰਾ ਰਿਹਾ ਵੀ ਤੂੰ ਵਾਰ ਕਰਨਾ ਅਤੇ ਮੈਂ ਤੇਰੇ ਵਾਰ ਨੂੰ ਰੋਕਣਾ। ਹੋ ਸਕਦਾ ਉਹਦਾ ਕੀਤਾ ਵਾਰ ਰੁਕੇ ਹੀ ਕੋਈ ਨਾ, ਅਤੇ ਜੇ ਨਾ ਰੁਕੇ ਤਾਂ ਉਸ ਥਾਂ ਦੇ ਉੱਤੇ ਜੰਗ ਦੇ ਮੈਦਾਨ 'ਚ ਸ਼ਹਾਦਤ ਦਾ ਜਾਮ ਹੈ। ਬਸ ਇੰਨਾ ਹੈ ਜੀ। ਬਟ ਜਦੋਂ ਵੀ ਜੰਗ ਦੇ ਮੈਦਾਨ 'ਚ ਯੋਧੇ ਜੂਝਦੇ ਨੇ, ਉਹ ਦਲੇਰੀ ਨਾਲ ਜੂਝਦੇ ਨੇ। ਕੋਈ ਵੀ ਆਪਣੇ ਹਿਰਦੇ ਦੀ ਕਹਿ ਲਓ ਵੀ ਵਿਸ਼ਾਲਤਾ ਛੱਡ ਕੇ ਜੰਗ ਦਾ ਮੈਦਾਨ ਦੇ ਵਿੱਚ ਜੂਝ ਨਹੀਂ ਸਕਦਾ। ਜਿੰਨੇ ਵੀ ਜੰਗ ਦੇ ਮੈਦਾਨ 'ਚ ਜੂਝਣਾ, ਜਿਸ ਯੋਧੇ ਨੇ ਜੂਝਣਾ ਜੰਗ ਦੇ ਮੈਦਾਨ 'ਚ, ਉਹਨੂੰ ਹਿਰਦੇ ਦੇ ਅੰਦਰ ਦਲੇਰੀ ਰੱਖਣੀ ਹੋਈ ਪਏਗੀ। ਇਹ ਨਹੀਂ ਵੀ ਕਾਇਰ ਬਣ ਕੇ ਅਤੇ ਮੈਂ ਜੰਗ ਦੇ ਮੈਦਾਨ 'ਚ ਜੰਗ ਵੀ ਕਰ ਲਾਂ ਅਤੇ ਜੰਗ ਜਿੱਤ ਵੀ ਜਾਵਾਂ। ਕਾਇਰ ਕਦੇ ਜੰਗ ਦੇ ਮੈਦਾਨ 'ਚ ਜੂਝਿਆ ਨਹੀਂ ਕਰਦੇ, ਅਤੇ ਨਾ ਹੀ ਕਾਇਰ ਕਦੇ ਜੰਗ ਦੇ ਮੈਦਾਨ ਵਿੱਚ ਜਿੱਤਿਆ ਕਰਦੇ ਨੇ। ਜੰਗ ਦੇ ਮੈਦਾਨ 'ਚ ਜਿੱਤਦਾ ਉਹ ਹੀ ਹੈ ਜਿਹੜਾ ਯੋਧਿਆਂ ਵਾਂਗੂ ਜੂਝੇ ਅਤੇ ਜਿਹੜਾ ਦਲੇਰੀ ਰੱਖ ਕੇ ਜੰਗ ਦੇ ਮੈਦਾਨ 'ਚ ਜੂਝੇ। ਹੁਣ ਇਹ ਥੋੜ੍ਹੀ ਵੀ ਮੈਂ ਉੱਥੇ ਮਨ ਦੇ ਵਿੱਚ ਡਰ ਰੱਖਿਆ ਹੋਇਆ ਮੈਂ ਲੁਕਦਾ ਫਿਰਾਂ ਅਤੇ ਆਖਾਂ ਮੈਂ ਤਾਂ ਜੰਗ 'ਚ ਜੀ, ਭਾਈ ਲੁਕਣ ਵਾਲਾ ਜੰਗ ਥੋੜ੍ਹੀ ਕਰ ਸਕਦਾ। ਲੁਕਣ ਵਾਲਾ ਜਾਂ ਆਪਣੇ ਪ੍ਰਾਣ ਬਚਾਉਣ ਵਾਲਾ ਜੰਗ ਥੋੜ੍ਹੀ ਕਰ ਸਕ ਜੰਗ ਉਹ ਹੀ ਕਰ ਸਕਦਾ ਜਿਹਨੇ ਇਹ ਸੋਚ ਲਿਆ ਵੀ ਮਰਨਾ ਹੀ ਹੈ। ਭਾਈ ਜੰਗ ਉਹ ਕਰ ਸਕਦਾ, ਜੰਗ ਉਹ ਕਰ ਸਕਦਾ ਜਿਹੜਾ ਸੋਚ ਕੇ ਮਿੱਥ ਕੇ ਆਇਆ ਵੀ ਜਾਂ ਮਰਨਾ ਅਤੇ ਜਾਂ ਮਾਰਨਾ, ਜਾਂ ਜਿੱਤ ਕੇ ਜਾਣਾ ਅਤੇ ਜਾਂ ਮਰ ਕੇ ਜਾਣਾ, ਜੰਗ ਉਹ ਹੀ ਕਰ ਸਕਦਾ। ਜਿਹੜਾ ਇਹ ਮਿੱਥ ਕੇ ਆਇਆ ਨਾ ਵੀ ਜੰਗ ਕਰਨੀ ਹੈ ਪਰ ਬਚ ਕੇ ਜਾਣਾ, ਜੰਗ ਕਰਨੀ ਹੈ ਪਰ ਜਾਨ ਬਚਾ ਕੇ ਜਾਣੀ ਹੈ, ਉਹ ਜੰਗ ਨਹੀਂ ਕਰ ਸਕਦਾ। ਉਹ ਕਾਇਰ ਬਣ ਕੇ ਦੌੜੇਗਾ, ਜਿੰਨਾ ਮਰਜ਼ੀ ਕੋਈ ਵੱਡਾ ਯੋਧਾ ਹੋਵੇ, ਕਾਇਰਤਾ ਰੱਖਣ ਵਾਲਾ ਕਦੇ ਯੋਧਾ ਬਣ ਹੀ ਨਹੀਂ ਸਕਦਾ। ਕਾਇਰਤਾ ਰੱਖਣ ਵਾਲਾ ਕਦੇ ਯੋਧਾ ਨਹੀਂ ਬਣ ਸਕਦਾ। ਯੋਧਾ ਉਹੀ ਹੋਏਗਾ ਜਿਹਦੇ ਕੋਲ ਦਲੇਰੀ ਹੋਏਗੀ। ਜਿਵੇਂ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਇੱਕ ਬਚਨ ਪੜ੍ਹਦੇ ਨਾ, ਚੜਕਿਆ ਘੋੜੜਾ ਕੁੰਦਾ ਪਕੜਾ ਖੁੰਡੀ ਦੇ ਖੇਡਾਰੀ। ਹੁਣ ਜੇ ਕੋਈ ਘੋੜਿਆਂ ਦੇ ਉੱਤੇ ਚੜ੍ਹ ਕੇ ਖੁੰਡੀ ਖੇਡਣ ਵਾਲਾ, ਖਿੱਦੋ ਖੁੰਡੀ ਖੇਡਣ ਵਾਲਾ, ਬੈਟ ਬੱਲਾ ਖੇਡਣ ਵਾਲਾ, ਉਹਨੂੰ ਕਹੀਏ ਵੀ ਲੈ ਤੂੰ ਘੋੜੇ 'ਤੇ ਚੜ੍ਹਿਆ, ਫੜ ਤਲਵਾਰ, ਇਹਦੇ ਨਾਲ ਹੁਣ ਤੂੰ ਜੰਗ ਕਰਨ ਜਾ, ਉਹਨੂੰ ਕੀ ਪਤਾ ਵੀ ਤਲਵਾਰ ਕਿੱਦਾਂ ਚਲਾਉਣੀ। ਉਹ ਖਿੱਦੋ ਖੁੰਡੀ 'ਤੇ ਖੇਡ ਸਕਦਾ, ਉਹ ਉਸ ਥਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਖੇਡਾਂ 'ਤੇ ਜ਼ਰੂਰ ਵਿਖਾ ਸਕਦਾ ਵੀ ਆਹ ਲਓ ਜੀ ਮੈਂ ਆਹ ਵੀ ਖੁੰਡੀ ਖੇਡ ਨਾਲ ਖੇਡ ਸਕਦਾ, ਆਹ ਵੀ ਖੇਡ ਸਕਦਾ, ਇੱਦਾਂ ਦੀ ਖੇਡ ਵੀ ਖੇਡ। ਪਰ ਜੇ ਆਪਾਂ ਕਹੀਏ ਵੀ ਹੁਣ ਘੋੜੇ 'ਤੇ ਤੂੰ ਸਵਾਰ ਹੈ ਅਤੇ ਨੇਜਾ ਫੜ, ਨੇਜਾ ਚਲਾ, ਉਹ ਤੋਂ ਨੇਜਾ ਥੋੜ੍ਹੀ ਚੱਲਣਾ ਹੈ। ਜਿਵੇਂ ਬਾਪੂ ਜੀ ਨੇ ਨਾਲ ਜੇਕਰ ਉਦਾਹਰਨਾਂ ਬੜੀਆਂ ਪਿਆਰੀਆਂ ਦਿੱਤੀਆਂ ਗੁਰੂ ਸਾਹਿਬ ਜੀ ਨੇ, ਕਹਿੰਦੇ ਹੰਸਾਂ ਸੇਤੀ ਚਿੱਤ ਉਲਾਸਾ ਕੁੱਕੜ ਦੀ ਉਡਾਰੀ। ਹੁਣ ਜੇ ਕੁੱਕੜ ਕਵੇ ਵੀ ਮੈਂ ਤਾਂ ਆਕਾਸ਼ 'ਚ ਉੱਡੂੰ ਭਾਈ, ਮੈਂ ਬੜੀ ਉੱਚੀ ਉਡਾਰੀ ਲਾ ਲੈਂਦਾ, ਬੜਾ ਲੰਮਾ ਸਫ਼ਰ ਤੈਅ ਕਰਦਾ, ਅਤੇ ਕੁੱਕੜ ਕਿੱਡੀ ਕੁ ਉੱਚੀ ਉਡਾਰੀ ਲਾ ਲਏਗਾ ਜੀ? ਅਤੇ ਕੁੱਕੜ ਆਕਾਸ਼ ਵਿੱਚ ਉੱਡਦਾ ਥੋੜ੍ਹੀ ਹੈ, ਉਹ ਆਕਾਸ਼ 'ਚ ਕਦੇ ਉੱਡ ਨਹੀਂ ਸਕਦਾ। ਹੰਸਾਂ ਸੇਤੀ, ਹੰਸਾਂ ਨੂੰ ਵੇਖ ਕੇ ਚਿੱਤ ਉਲਾਸਾ, ਚਿੱਤ ਦੇ ਵਿੱਚ ਉਤਸ਼ਾਹ, ਕੁੱਕੜ ਦੀ ਉਡਾਰੀ ਵੀ ਕੁੱਕੜ ਕਹਿੰਦਾ ਹੁਣ ਮੈਂ ਵੀ ਉੱਦਾਂ ਹੀ ਉਡਾਰੀ ਭਰੂੰ ਜਿੱਦਾਂ ਹੰਸ ਉਡਾਰੀ ਭਰਦੇ ਨੇ, ਉਹ ਕਿੱਥੋਂ ਭਰੇ ਜੀ ਉਡਾਰੀ? ਜੇ ਕੋਈ ਘੋੜਿਆਂ ਦੇ ਉੱਤੇ ਚੜ੍ਹ ਕੇ ਖਿੱਦੋ ਖੁੰਡੀ ਖੇਡਣ ਵਾਲਾ, ਖੇਡਾਂ ਖੇਡਣ ਵਾਲਾ, ਉਹ ਕਦੇ ਜੰਗ ਦੇ ਮੈਦਾਨ 'ਚ ਜੂਝਿਆ ਨਹੀਂ ਕਰਦੇ। ਅਤੇ ਜੇ ਕੋਈ ਕੁੱਕੜ ਹੈ, ਉਹ ਹੰਸਾਂ ਦੀ ਮੁਕਾਬਲਾ, ਹੰਸਾਂ ਦੀ ਬਰਾਬਰੀ ਨਹੀਂ ਕਰ ਸਕਦਾ ਵੀ ਮੈਂ ਤਾਂ ਆਕਾਸ਼ ਵਿੱਚ ਉੱਡੂੰ। ਬਸ ਇਸੇ ਤਰ੍ਹਾਂ ਜਿਹੜਾ ਕਾਇਰ ਹੈ ਉਹ ਕਦੇ ਜੰਗ ਦੇ ਮੈਦਾਨ 'ਚ ਨਹੀਂ ਜੇ ਜੂਝ ਸਕਦਾ। ਉਹ ਜਿੰਨਾ ਮਰਜ਼ੀ ਵੱਡਾ ਆਪਣੇ ਆਪ ਨੂੰ ਦਲੇਰ ਦੱਸੀ ਚੱਲੇ, ਜਿੰਨਾ ਮਰਜ਼ੀ ਵੱਡਾ ਆਪਣੇ ਆਪ ਨੂੰ ਯੋਧਾ ਅਤੇ ਸੂਰਵੀਰ ਦੱਸੀ ਚੱਲੇ ਵੀ ਮੈਂ ਬੜਾ ਨਪੋਨਾ ਜੀ, ਮੇਰੇ ਵਰਗੇ ਸ਼ਸਤਰ ਨਹੀਂ ਕੋਈ ਚਲਾ ਸਕਦਾ, ਮੈਂ ਤੇਗ ਬੜੀ ਤੇਜ਼ ਚਲਾਉਂਦਾ, ਮੇਰੇ ਤਾਂ ਤੀਰ ਅੰਦਾਜ਼ੀ ਮੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ, ਮੇਰਾ ਤਾਂ ਨਿਸ਼ਾਨਾ ਬੜਾ ਪੱਕਾ। ਜੇ ਕੋਈ ਉਹ ਇੱਦਾਂ ਦੀਆਂ ਵਿਚਾਰਾਂ ਰੱਖੀ ਬੈਠਾ ਨਾ, ਅਤੇ ਜੇ ਹਿਰਦੇ 'ਚ ਹੋਵੇ ਕਾਇਰ ਦਲੇਰੀ ਹੋਵੇ ਹੀ ਕੋਈ ਨਾ, ਤਾਂ ਨਿਸ਼ਾਨਾ ਉੱਥੇ ਕੀ ਕਰੇਗਾ ਜੀ? ਜੇ ਹਿਰਦੇ 'ਚ ਦਲੇਰੀ ਨਾ ਹੋਵੇ ਉੱਥੇ ਤੀਰ ਅੰਦਾਜ਼ੀ ਕੀ ਕਰੇਗੀ? ਉੱਥੇ
ਨੇਜਾ ਕੀ ਕਰੇਗਾ, ਮੈਨੂੰ ਨੇਜਾ ਬਹੁਤ ਚੰਗੇ ਤਰੀਕੇ ਨਾਲ ਚਲਾਉਣਾ ਆਉਂਦਾ ਪਰ ਮੈਂ ਕਾਇਰ ਹਾਂ, ਨੇਜਾ ਕਿੱਦਾਂ ਚਲਾ ਲਾਂਗਾ ਜੀ। ਹਾਂ, ਵਿਖਾਵੇ ਵਾਸਤੇ ਮੈਂ ਹੱਥ 'ਚ ਨੇਜਾ ਫੜਿਆ ਜ਼ਰੂਰ ਹੋ ਸਕਦਾ ਵੀ ਆਹ ਲਓ ਜੀ ਆਪਣੇ ਕੋਲ ਨੇਜਾ, ਅਤੇ ਘੱਟੋ ਘੱਟ 7 ਫੁੱਟ ਦਾ ਆਪਾਂ ਨੇਜਾ ਰੱਖੀਦਾ, ਪਰ ਜਦੋਂ ਚਲਾਉਣ ਦੀ ਵਾਰੀ ਆਵੇ ਅਤੇ ਬੰਦਾ ਨੇਜਾ ਫੜ ਕੇ ਆਪ ਦੌੜਿਆ ਫਿਰੇ ਵੀ ਮੈਂ ਤਾਂ ਭਾਈ ਆਪਦੀ ਜਾਨ ਬਚਾਉਂਦਾ ਫਿਰਦਾ। ਨਹੀਂ, ਜੰਗ ਉਹ ਹੀ ਕਰ ਸਕਦਾ ਜਿਹੜਾ ਹਿਰਦੇ 'ਚ ਦਲੇਰੀ ਰੱਖਣ ਵਾਲਾ। ਇਸੇ ਤਰ੍ਹਾਂ ਜੀ ਕਵੀ ਜੀ ਨੇ ਜ਼ਿਕਰ ਕੀਤਾ ਉਸ ਥਾਂ ਦੇ ਉੱਤੇ ਨਾ ਯੋਧੇ ਜਿਹੜੇ ਲੜਨ ਵਾਲੇ ਨੇ, ਜੂਝਣ ਵਾਲੇ ਨੇ, ਵੱਢ ਵੱਢ ਕੇ ਸੁੱਟੇ ਉਸ ਥਾਂ 'ਤੇ, ਕਿਸੇ ਦਾ ਕੋਈ ਸਰੀਰਕ ਅੰਗ, ਕਿਸੇ ਦਾ ਕੋਈ ਸਰੀਰਕ ਅੰਗ, ਕਿਸੇ ਦੀ ਲੱਤ ਵੱਢੀ ਪਈ, ਕਿਸੇ ਦੇ ਪੈਰ ਵੱਢੇ, ਕਿਸੇ ਦੇ ਗੋਡੇ ਤੋਂ ਲੱਤ ਵੱਢੀ ਪਈ, ਹੈ ਨਾ, ਇੱਦਾਂ ਸਰੀਰਕ ਅੰਗ ਉੱਥੇ ਯੋਧਿਆਂ ਦੇ ਕੱਟੇ ਪਏ ਹਨ। ਜਦੋਂ ਗੋਲੀ ਨਿਕਲਦੀ ਨਾ ਬੰਦੂਕ ਚੋਂ, ਤੇ ਬੰਦੂਕ ਦੀ ਗੋਲੀ ਇਹ ਨਹੀਂ ਕਹਿੰਦੀ ਵੀ ਮੈਂ ਇੱਕ ਜਣੇ ਦੇ ਵੱਜਾਂਗੀ ਤੇ ਦੂਜੇ ਦੇ ਨਹੀਂ ਵੱਜਣਾ, ਉਹ ਤੇ ਬੰਦੂਕ ਦੀ ਗੋਲੀ ਨੇ ਚੱਲਣਾ, ਜਿਹੜਾ ਉਹਦੇ ਅੱਗੇ ਆ ਗਿਆ ਉਹਨੇ ਮਾਰਿਆ ਜਾਣਾ। ਬੰਦੂਕ ਦੀ ਗੋਲੀ ਆਪਾਂ ਜਿਹਦੇ ਮਰਜ਼ੀ ਵੱਲ ਨਿਸ਼ਾਨਾ ਬੰਨ ਕੇ ਵਿੰਨ ਕੇ ਤੇ ਫਿਰ ਚਲਾਓ, ਤੇ ਜੇ ਹੁਣ ਨਿਸ਼ਾਨਾ ਵਿੰਨ ਕੇ ਚਲਾਈ ਹੈ ਨਿਸ਼ਾਨੇ ਵੱਲ ਨੂੰ ਗੋਲੀ ਨੇ ਵਧਣਾ ਹੀ ਵਧਣਾ, ਜੇ ਹੁਣ ਉਹਦੇ ਵਿੱਚ ਕੋਈ ਆ ਜਾਏ ਗੋਲੀ ਨੇ ਤਾਂ ਉਹਦੇ ਵੱਜ ਜਾਣਾ ਨਾ। ਗੋਲੀ ਨੇ ਇਹ ਥੋੜ੍ਹੀ ਕਹਿਣਾ ਵੀ ਭਾਈ ਤੇਰੇ 'ਤੇ ਨਿਸ਼ਾਨਾ ਨਹੀਂ, ਤੂੰ ਪਾਸੇ ਹੋ ਜਾ, ਮੈਂ ਤਾਂ ਗਾਂਹ ਨੂੰ ਜਾਣਾ, ਇੱਦਾਂ ਨਹੀਂ ਹੋਣਾ। ਉਹ ਜਿਹੜਾ ਉਹਦੇ ਅੱਗੇ ਆਏਗਾ ਉਹਨੇ ਮਾਰਿਆ ਜਾਣਾ। ਕਵੀ ਜੀ ਕਹਿੰਦੇ ਹੁਣ ਜਦੋਂ ਬੰਦੂਕ 'ਚੋਂ ਗੋਲੀਆਂ ਚੱਲਦੀਆਂ ਨਾ, ਕਿਸੇ ਦੇ ਸਿਰਾਂ 'ਤੇ ਜਾ ਕੇ ਵੱਜਦੀ, ਮੱਥੇ 'ਚ ਗੋਲੀ ਵੱਜਦੀ ਨਾ, ਜਦੋਂ ਉਹ ਮੱਥਾ ਖੋਲ੍ਹ ਕੇ ਰੱਖ ਦਿੰਦੀ, ਪਾੜ ਕੇ ਰੱਖ ਦਿੰਦੀ ਮੱਥਾ। ਇੱਥੇ ਕਵੀ ਜੀ ਨੇ ਸ਼ਬਦ ਹਾਂਡੀ ਵਰਤਿਆ, ਇੱਦਾਂ ਕਹਿ ਲਓ ਵੀ ਮਿੱਟੀ ਦਾ ਇੱਕ ਭਾਂਡਾ, ਜਦੋਂ ਉਹਨੂੰ ਰੋੜਾ ਮਾਰੀਦਾ ਤਾਂ ਉਹ ਖਿਲਰ ਜਾਂਦਾ ਨਾ, ਗੀਟਰੀਆਂ ਉਹਦੀਆਂ ਐਂ ਸਾਰਾ ਟੁੱਟ ਜਾਂਦਾ, ਉਹ ਬਿਖਰ ਜਾਂਦਾ, ਖਿਲਰ ਜਾਂਦਾ ਸਾਰਾ। ਉਹ ਮਾਰਿਆ ਤਾਂ ਇੱਕ ਰੋੜਾ ਹੀ ਹੈ ਨਾ, ਉਹ ਇੱਕ ਰੋੜੇ ਨੇ ਉਹ ਕੱਚਾ ਭਾਂਡਾ ਹੀ ਸਾਰਾ ਤੋੜ ਕੇ ਖਿਲਾਰਤਾ, ਉਹਦੇ ਵਿੱਚ ਪਾਣੀ ਸੀ, ਉਹ ਸਾਰਾ ਡੁੱਲ ਗਿਆ ਨਾ, ਜੋ ਵੀ ਉਹਦੇ ਵਿੱਚ ਵਸਤੂ ਸਾਰੀ ਡੁੱਲ ਗਈ। ਬਸ ਸਿਰ ਹੈ, ਸਿਰ ਦੇ ਵਿੱਚ ਆ ਕੇ ਉਹ ਗੋਲੀ ਜਦੋਂ ਵੱਜਦੀ ਨਾ ਮੱਥੇ 'ਚ, ਤਾਂ ਸਿਰ ਖੁੱਲ੍ਹਦਾ ਉਸੇ ਭਾਂਡੇ ਤਰ੍ਹਾਂ, ਇਹਦੇ ਵਿੱਚੋਂ ਫਿਰ ਮਿੱਝ ਨਿਕਲਦੀ, ਇਹਦੇ ਵਿੱਚੋਂ ਫਿਰ ਲਹੂ ਨਿਕਲਦਾ, ਇੱਦਾਂ ਉੱਥੇ ਸਿਰ ਵੀ ਜਿਹੜੇ ਨਾ ਉਹ ਹਾਂਡੀਆਂ ਦੇ ਵਾਂਗੂੰ

0: ਤੁੰਡ ਵੱਢੇ, ਕਈਆਂ ਦੇ ਹੱਥ ਵੱਢੇ ਪਏ ਨੇ, ਅਤੇ ਕਈਆਂ ਦੇ ਲੋਚਣ ਫੁੱਟੇ ਪਏ। ਹੁਣ ਜਿਹਦੇ ਅੱਖ 'ਚ ਗੋਲੀ ਵੱਜੀ ਹੋਵੇ ਉੱਥੇ ਅੱਖ ਦੀ ਦਸ਼ਾ ਕੀ ਬਣੀ ਹੋਏਗੀ, ਜਾਂ ਅੱਖ 'ਚ ਤੀਰ ਵੱਜਿਆ ਹੋਵੇ ਤਾਂ ਕੀ ਦਸ਼ਾ ਬਣੀ ਹੋਏਗੀ ਨਾ। ਲੋਚਣ ਫੁੱਟੇ, ਕਈਆਂ ਦੇ ਨੇਤਰ ਫੁੱਟੇ ਹੋਏ ਨੇ। ਇੱਦਾਂ ਵੱਡੇ ਵੱਡੇ ਸਮੂਹ, ਵੱਡੇ ਵੱਡੇ ਯੋਧੇ ਵੀ ਪੁਕਾਰਾਂ ਕਰਦੇ ਫਿਰਦੇ ਨੇ ਵੀ ਭਾਈ ਸਾਨੂੰ ਬਚਾ ਲਓ, ਫੱਟ ਬੜਾ ਗਹਿਰਾ ਲੱਗਾ, ਸਾਡੀ ਰੱਖਿਆ ਕਰੋ ਨਾ। ਜ਼ਖਮੀ ਹੋਏ ਜਿਹੜੇ ਯੋਧੇ ਨੇ ਉਹ ਆਪਣੇ ਬਚਾ ਲਈ ਪੁਕਾਰਾਂ ਕਰ ਰਹੇ ਹਨ।
1: ਉਮਰ ਸੇਲ ਸਹਿਤੀ ਸਾਗਣ ਖੈਚੇ ਖੜਗ ਮੁਹਾਨੋ।
0: ਉੱਥੇ ਨੇਜੇ ਵੀ ਸੰਭਾਲੇ ਹੋਏ ਨੇ, ਸੇਲੇ ਸੰਭਾਲੇ ਹੋਏ ਸਹਿਤੀ ਹੈ ਨਾ, ਉਸ ਥਾਂ ਦੇ ਉੱਤੇ ਸਾਂਗਣ ਵੱਡੀਆਂ ਵੱਡੇ ਅਤੇ ਖੈਂਚੈ ਖੜਗ ਮਿਆਨੋ, ਆਹ ਸਾਰੇ ਸ਼ਸਤਰ ਨੇ ਜੀ। ਤੋਮਰ ਵੀ, ਸੇਲੇ ਵੀ, ਸਹਿਤੀ ਵੀ, ਸਾਂਗਣ, ਖੜਗ, ਸਾਰੇ ਸ਼ਸਤਰ ਆਪਣੇ ਆਪਣੇ ਮਿਆਨਾਂ ਦੇ ਵਿੱਚੋਂ ਸਾਰੇ ਸ਼ਸਤਰਾਂ ਨੂੰ ਕੱਢਿਆ ਹੋਇਆ। ਜਿਹੜਾ ਜਿਹੜੇ ਸ਼ਸਤਰ ਨੂੰ ਚਲਾਉਣ ਵਿੱਚ ਨਿਪੁੰਨ ਹੈ ਅਗਲਾ ਉਹਨੂੰ ਚਲਾਈ ਤੁਰਿਆ ਜਾਂਦਾ। ਬਸ ਇੱਕ ਨੇਜਾ ਚਲਾਉਣ ਵਾਲਾ ਨੇਜਾ ਚਲਾਈ ਜਾਂਦਾ, ਜੇ ਉਹਦਾ ਨੇਜਾ ਟੁੱਟ ਜਾਂਦਾ ਉਹ ਦੂਜੇ ਨੇਜੇ ਨੂੰ ਫੜ ਕੇ ਸੰਭਾਲ ਲੈਂਦਾ। ਜੇ ਕੋਈ ਤੇਗ ਚਲਾਉਣ ਵਾਲਾ ਉਹ ਤੇਗ ਚਲਾ ਰਿਹਾ, ਜੇ ਉਹਦੀ ਤੇਗ ਟੁੱਟ ਜਾਂਦੀ ਉਹ ਫਿਰ ਦੂਜੀ ਤੇਗ ਮਿਆਨ 'ਚੋਂ ਖਿੱਚ ਲੈਂਦਾ ਨਾ। ਇੱਦਾਂ ਯੋਧੇ ਉੱਥੇ ਜੂਝਦੇ ਹਨ।
1: ਅਧਿਕ ਕ੍ਰੋਧ ਤੇ ਪਗਨੀ ਫਿਰੈ ਇੱਕ ਕਟ ਕਟ ਪਰੈ ਨਿਧਾਨੋ।
0: ਕਹਿੰਦੇ ਵੀ ਅਨੇਕਾਂ ਤਰ੍ਹਾਂ ਉੱਥੇ ਨਾ ਇੱਦਾਂ ਲੱਗਦਾ ਵੀ ਅਧਿਕ ਕ੍ਰੋਧ ਤੇ ਪਗਨ ਫਿਰੈ, ਕ੍ਰੋਧ ਨਾਲ ਭਰੇ ਹੋਏ, ਇੱਦਾਂ ਕਹਿ ਲਓ ਵੀ ਯੋਧੇ ਵੀਰ ਰਸ ਨਾਲ ਭਰੇ ਹੋਏ ਵੀ ਉੱਥੇ ਨਾ ਪੱਗ ਇੱਦਾਂ ਲੱਗਦਾ ਵੀ ਜਿਵੇਂ ਪੈਰਾਂ ਤੋਂ ਸੱਖਣੇ ਹੀ ਬਸ ਤੁਰ, ਨਜ਼ਰ ਹੀ ਨਹੀਂ ਆਉਂਦਾ ਵੀ ਕਿਹੜੇ ਪਾਸੇ ਕਿੰਨੇ ਕਿੱਧਰ ਨੂੰ ਚਲੇ ਜਾਣਾ ਨਾ। ਇੰਨੀ ਕੁ ਤੇਜ਼ੀ ਨਾਲ ਉੱਥੇ ਫਿਰ ਰਹੇ ਨੇ, ਕੱਟ ਕੱਟ ਪਰ ਨਿਦਾਨੇ ਅਖੀਰ ਤੱਕ ਉਹ ਕੱਟਦੇ ਹੀ ਜਾਂਦੇ ਨੇ, ਬਸ ਆਪਣੇ ਸ਼ਸਤਰ ਨੂੰ ਚਲਾਉਂਦੇ ਜਾਂਦੇ। ਖੜਗ ਆਪਣੀ ਸੰਭਾਲੀ ਹੋਈ ਹੈ, ਜਿਹੜੇ ਪਾਸੇ ਨੂੰ ਯੋਧਾ ਹੋ ਜਾਂਦਾ ਬਸ ਸਫਾਂ ਵਸਾਉਂਦਾ ਜਾਂਦਾ ਫਿਰ ਉਹ ਵੀ ਜਿਹੜਾ ਅੱਗੇ ਆ ਗਿਆ ਵੀ ਹੁਣ ਵੱਢ ਟੁੱਕ ਕੇ ਥੱਲੇ ਸੁੱਟੀ ਦੇਣ। ਇੱਦਾਂ ਕਹਿ ਲਓ ਵੀ ਰਾਹ ਖਾਲੀ ਕਰਦੇ ਜਾਂਦੇ ਨੇ ਯੋਧੇ, ਜਿਹੜੇ ਪਾਸੇ ਵੱਧਦੇ ਨੇ ਆਪਣੀ ਸ਼ਸਤਰ, ਆਪਣੀ ਜਿਹੜੀ ਹੱਥ ਵਿੱਚ ਫੜੀ ਹੋਈ ਤੇਗ ਹੈ, ਜਾਂ ਹੱਥ ਵਿੱਚ ਦੋ ਧਾਰਾ ਖੰਡਾ ਫੜਿਆ, ਜਾਂ ਦੋ ਧਾਰੀ ਸੈਫ ਫੜੀ ਹੋਈ ਹੈ, ਜਾਂ ਸਰੂਈ ਫੜੀ ਹੋਈ, ਕੋਈ ਵੀ ਸ਼ਸਤਰ ਤੇਗ ਰੂਪ ਦੇ ਵਿੱਚ ਉਹ ਇੰਨੇ ਕੁ ਬਲ ਨਾਲ ਚਲਾਉਂਦਾ ਜਾਂਦਾ ਵੀ ਉਹ ਵੇਖਦਾ ਨਹੀਂ ਵੀ ਆਸੇ ਪਾਸੇ ਕੌਣ ਆ ਰਿਹਾ, ਅੱਗੇ ਕੌਣ ਆ ਰਿਹਾ, ਬਸ ਉਹ ਚਲਾਈ ਤੁਰਿਆ ਜਾਂਦਾ, ਜਿੱਧਰਲੇ ਪਾਸੇ ਅੱਗੇ ਨੂੰ ਵਧਿਆ ਜਾਂਦਾ, ਉਸ ਪਾਸੇ ਨੂੰ ਸੱਥਰ ਵਸਾਉਂਦਾ ਜਾਂਦਾ ਹੈ।
1: ਭਯੋ ਭਯੰਕਰ ਸੰਗਰ ਪਾਰੋ ਛੂਛੇ ਤੁਰੰਗ ਫਿਰੰਤੇ।
0: ਕਹਿੰਦੇ ਬੜਾ ਭਯੰਕਰ ਉੱਥੇ, ਬਹੁਤ ਭਿਆਨਕ ਉੱਥੇ ਸੰਗਰ ਹੋਇਆ, ਬੜਾ ਘਮਸਾਨ ਦਾ ਯੁੱਧ ਹੋਇਆ ਉੱਥੇ, ਇੰਨਾ ਕੁ ਘਮਸਾਨ ਦਾ ਯੁੱਧ ਹੋਇਆ ਵੀ ਘੋੜੇ ਵੀ ਛੂਛੇ ਫਿਰਦੇ ਨੇ ਉੱਥੇ ਹੁਣ ਖਾਲੀ ਆਪਣੇ ਅਸਵਾਰਾਂ ਤੋਂ ਬਿਨਾਂ। ਕਈ ਘੋੜੇ ਜੰਗ ਦੇ ਮੈਦਾਨ ਵਿੱਚ ਫਿਰ ਰਹੇ ਹਨ।
1: ਯੁੱਧ ਤੇ ਸ਼ੰਕੀ ਰਣ ਬਨ ਪਾ ਲੋਥਣ ਪੋਥ ਕਰਨ ਤੇ।
0: ਉੱਥੇ ਆਯੁੱਧ ਤੇ ਸ਼ੰਕੀਰਨ ਬਨ ਪਾ ਨਾ, ਉਸ ਥਾਂ ਦੇ ਉੱਤੇ ਜਿਵੇਂ ਕਵੀ ਜੀ ਜ਼ਿਕਰ ਕਰ ਰਹੇ ਵੀ ਬਨ ਸ਼ਸਤਰਾਂ ਨਾਲ ਢਕਿਆ ਗਿਆ ਸਾਰਾ ਉਸ ਥਾਂ ਦੇ ਉੱਤੇ, ਜਿਹੜਾ ਯੁੱਧ ਰੂਪੀ ਉੱਥੇ ਜੰਗਲ ਕਹਿ ਲਓ ਉਹ ਸਾਰਾ ਸ਼ਸਤਰਾਂ ਦੇ ਨਾਲ ਢਕਿਆ ਹੋਇਆ ਹੈ।
1: ਕਹਾਂ ਲਗ ਜੂਟੇ ਚਟਪਟ ਸੜਪਟ ਪਟ ਕਟ ਡਾਟੇ।
0: ਕਹਿੰਦੇ ਕਿੱਥੋਂ ਕੁ ਤੱਕ ਮੈਂ ਆਖਾਂ ਵੀ ਯੋਧੇ ਇੱਕ ਦੂਜੇ ਨਾਲ ਕਿਵੇਂ ਜੂਝੇ, ਕਿਵੇਂ ਇੱਕ ਦੂਜੇ ਦਾ ਮੁਕਾਬਲਾ ਕੀਤਾ, ਕਿਵੇਂ ਇਹਨਾਂ ਨੇ ਸਟਪਟ ਉਸ ਥਾਂ ਤੇ ਮੁਕਾਬਲਾ ਕਰਦਿਆਂ ਇੱਕ ਦੂਜੇ ਨੂੰ ਵੱਢ ਵੱਢ ਸੁੱਟਿਆ ਹੈ।
1: ਲਟਪਟ ਹਵੈ ਕੈ ਮਿਟੇ ਨਾ ਅਟਕੇ ਨੈ ਸਟਕੇ ਤਨ ਫਾਟੇ।
0: ਸਾਰਿਆਂ ਨੇ ਆਪਣਾ ਆਪਣਾ ਜ਼ੋਰ ਲਾਇਆ ਹੋਇਆ, ਭਾਵੇਂ ਵੱਢੇ ਜਾਂਦੇ ਨੇ ਪਰ ਪਿੱਛੇ ਨਹੀਂ ਹਟਦੇ, ਯੋਧੇ ਕੋਈ ਵੀ ਨੇ ਉਹ ਪਿੱਛੇ ਨਹੀਂ ਹਟਦੇ। ਤੇ ਤਨ ਫਟ ਗਏ, ਤਨ ਫੁੱਟ ਗਏ, ਤਨ ਜ਼ਖਮੀ ਹੋ ਗਏ, ਬੜੇ ਗਹਿਰੇ ਜ਼ਖਮ ਲੱਗ ਗਏ, ਪਰ ਕੋਈ ਪਿਛਾਂ ਹਟਣ ਨੂੰ ਤਿਆਰ ਨਹੀਂ ਹੈ, ਸਾਰੇ ਡਟ ਕੇ ਖੜੋਤੇ ਹੋਏ ਹਨ।
1: ਲਰਤ ਲਰਤ ਰਵ ਅਸਤ ਗਯੋ ਜਬ ਹਟੇ ਪਹਾੜੀ ਕਾਚੇ।
0: ਲੜਦਿਆਂ ਲੜਦਿਆਂ ਰਵ ਅਸਤ, ਸੂਰਿਆ ਅਸਤ ਹੋ ਗਿਆ, ਰਵ ਸੂਰਜ, ਅਸਤ ਛਿਪ ਜਾਣਾ, ਸੂਰਜ ਛਿਪ ਗਿਆ। ਜਬ ਹਟੇ ਪਹਾੜੀ ਕਾਚੇ, ਫਿਰ ਜਦੋਂ ਸੂਰਜ ਛਿਪਿਆ ਤੇ ਉਦੋਂ ਪਹਾੜੀ ਜਿਹੜੇ ਨਾ ਉਹ ਫਿਰ ਲੜਨੋਂ ਹਟੇ ਹਨ।
1: ਲੋਥ ਸੰਭਾਰ ਮਿਲਿਓ ਦਲ ਸਿੰਘਣ ਆਏ ਪਿਖੈ ਗੁਰ ਸਾਚੇ।
0: ਸਰੀਰਾਂ ਨੂੰ ਸੰਭਾਲਿਆ ਸਿੰਘਾਂ ਨੇ, ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਲੇ ਸਿੱਖਾਂ ਨੇ ਉਹਨਾਂ ਦੇ ਸਰੀਰ ਸੰਭਾਲੇ, ਤੇ ਆ ਕੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ।
1: ਆਯੁਧ ਛੀਨ ਹਜ਼ਾਰ ਹੋਆਨੇ ਅਪਰ ਵਸਤ ਗਨ ਲੁੱਟੇ,
0: ਬਹੁਤ ਸਾਰਾ ਨਾ ਉੱਥੇ ਜੰਗ ਦੇ ਮੈਦਾਨ ਅੰਦਰ ਜੂਝਦਿਆਂ ਹੋਇਆਂ ਇਹਨਾਂ ਨੇ ਵੈਰੀ ਮਾਰੇ ਤੇ ਹੈ ਹੀ, ਮੌਤ ਦੇ ਘਾਟ ਵੈਰੀ ਉਤਾਰੇ ਤੇ ਹੈਨ, ਮੌਤ ਦੇ ਘਾਟ ਉਤਾਰਨ ਦੇ ਨਾਲ ਨਾਲ ਉਹਨਾਂ ਦੇ ਸ਼ਸਤਰ ਤੱਕ ਖੋਹ ਲਿਆਂਦੇ। ਆਯੁਧ ਛੀਨ ਖੋਹ ਖੋਹ ਕੇ ਨਾ ਸ਼ਸਤਰ ਲੈ ਆਉਂਦੇ ਅਤੇ ਹੋਰ ਬੜੀਆਂ ਵਸਤੂਆਂ ਨੇ ਜਿਹੜੀਆਂ ਬਹੁਤ ਵੱਡੀ ਮਾਤਰਾ ਵਿੱਚ ਸਮੂਹ ਰੂਪ ਦੇ ਵਿੱਚ ਲੈ ਆਏ ਹਨ।
1: ਹਾਰ ਉਜਾਰੇ ਗ੍ਰਾਮ ਦੂਣ ਕੇ ਅਰੇ ਅਗਰ ਸੋ ਘੂਟੇ,
0: ਉੱਥੇ ਮਾਰ ਮਾਰ ਕੇ ਗੁਰੂ ਕਿਆ ਸਿੱਖਾਂ ਨੇ ਉਹਨਾਂ ਪਹਾੜੀ ਰਾਜਿਆਂ ਨੂੰ ਇੱਕ ਵਾਰੀ ਫਿਰ ਨਾਸੀ ਧੂੰਆਂ ਲੈ ਆਉਂਦਾ ਉਹਨਾਂ ਦੇ, ਔਰ ਉੱਥੇ ਪਿੰਡਾਂ ਦੇ ਪਿੰਡ ਉਜਾੜ ਕੇ ਰੱਖਤੇ, ਜਿਵੇਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਮਾਰ ਉਜਾਰੇ ਗ੍ਰਾਮ ਦੂਣ ਕੇ, ਦੂਣ ਮਤਲਬ ਪਹਾੜੀ ਇਲਾਕਾ, ਪਹਾੜੀ ਇਲਾਕਿਆਂ ਦੇ ਪਿੰਡ ਜਿਹੜੇ ਉਹ ਮਾਰ ਮਾਰ ਕੇ ਉੱਥੇ ਉਜਾੜ ਕੇ ਰੱਖਦੇ, ਜਿਹੜਾ ਅੱਗੇ ਅੜਿਆ ਬਸ ਉਸ ਥਾਂ ਦੇ ਉੱਤੇ ਉਹਨੂੰ ਕੱਟ ਦਿੰਦੇ ਹਨ।
1: ਕਰ ਫਟੇ ਖਾਲਸਾ ਆਇਓ ਡੇਰੇ ਬਿਸਤਰ ਲਗਾਏ,
0: ਖਾਲਸਾ ਆਪਣੀ ਫਤਿਹ ਲੈ ਕੇ ਤੇ ਆਇਆ, ਫਤਿਹ ਲੈ ਕੇ ਜਦੋਂ ਖਾਲਸਾ ਆਉਂਦਾ ਤੇ ਇਹਨਾਂ ਸਾਰਿਆਂ ਨੇ ਨਾ ਫਿਰ ਖਿੱਲਰ ਕੇ ਆਸੇ ਪਾਸੇ ਹੋ ਕੇ ਇਹਨਾਂ ਨੇ ਆਪਣੇ ਡੇਰੇ ਜਿਹੜੇ ਉਹ ਲਾਲ ਇਕੱਠੇ ਨਹੀਂ, ਕਿਉਂਕਿ ਜੇ ਇੱਕ ਜਦੋਂ ਵੀ ਨਾ ਜੰਗ ਕੀਤੀ ਜਾਂਦੀ ਹੈ ਜੀ, ਭਾਵੇਂ ਕਿਸੇ ਤਰ੍ਹਾਂ ਦੀ ਜੰਗ ਹੋਵੇ, ਜੰਗ ਹਮੇਸ਼ਾ ਦਲੇਰੀ ਨਾਲ ਔਰ ਬਹੁਤ ਜ਼ਿਆਦਾ ਨੀਤੀਆਂ ਦੇ ਨਾਲ ਜੰਗ ਲੜੀ ਜਾਂਦੀ ਹੈ। ਜੰਗ ਕਦੇ ਵੀ ਰਣਨੀਤੀ ਤੋਂ ਬਿਨਾਂ ਨਹੀਂ ਲੜੀ ਜਾਂਦੀ, ਰਣ ਦੇ ਵਿੱਚ ਲੜਨ ਵਾਸਤੇ ਨੀਤੀ ਰੱਖਣੀ ਪਏਗੀ, ਕੋਈ ਨਾ ਕੋਈ ਨਿਯਮ ਤਾਂ ਬਣਾਉਣੇ ਹੀ ਪੈਣਗੇ ਨਾ, ਤਾਂ ਹੀ ਜੰਗ ਹੋਏਗੀ। ਜੇ ਆਪਾਂ ਕੋਈ ਵੀ ਨਹੀਂ ਬਸ ਅੱਖਾਂ ਮੀਚ ਕੇ ਤੁਰੇ ਚੱਲੋ ਭਾਈ ਇਹ ਜੰਗ ਹੈ, ਨਹੀਂ, ਜੰਗ ਹਮੇਸ਼ਾ ਨੀਤੀ ਨਾਲ ਹੁੰਦੀ ਹੈ, ਕੋਈ ਨਾ ਕੋਈ ਨਿਯਮ, ਕੋਈ ਨਾ ਕੋਈ ਤਰੀਕਾ ਵੀ ਜੇ ਵੈਰੀ ਸਾਡੇ, ਕਿਉਂਕਿ ਜੇ ਸਿੱਧੇ ਲੜੀ ਚੱਲਾਂਗੇ ਫਿਰ ਤਾਂ ਵੈਰੀ ਨੂੰ ਪਤਾ ਲੱਗ ਜਾਣਾ ਵੀ ਇਹਨਾਂ ਨੇ ਸਿੱਧੇ ਹੀ ਆਉਣਾ ਹੈ, ਭਾਈ ਇਹਨਾਂ ਨੂੰ ਮਾਰ ਕੇ ਪਾਸੇ ਕਰੋ ਅਤੇ ਜੰਗ ਜਿੱਤੋ। ਅਤੇ ਜੇ ਇਹ ਹੋਵੇ ਵੀ ਵੈਰੀ ਨੂੰ ਇਹ ਹੋਵੇ ਵੀ ਪਤਾ ਨਹੀਂ ਇਹਨਾਂ ਨੇ ਕਿਹੜੀ ਨੀਤੀ ਅਪਣਾ ਲੈਣੀ ਹੈ, ਕਿਹੜੇ ਪਾਸਿਓਂ ਇਹਨਾਂ ਨੇ ਆ ਜਾਣਾ, ਇਹਨਾਂ ਦੇ ਹਮਲੇ ਕਰਨ ਦਾ ਤਰੀਕਾ ਕੀ ਹੈ, ਕੋਈ ਕਿਸੇ ਨੂੰ ਨਹੀਂ ਪਤਾ। ਬਸ ਅਚਾਨਕ ਚੱਕ ਹਮਲਾ ਹੋਣਾ, ਫਿਰ ਵੈਰੀ ਨੂੰ ਸੰਭਲਣ ਲਈ ਮੌਕਾ ਵੀ ਨਹੀਂ ਮਿਲਦਾ। ਜੰਗ ਹਮੇਸ਼ਾ ਨੀਤੀ ਨਾਲ ਹੁੰਦੀ ਹੈ, ਰਣਨੀਤੀ ਹੁੰਦੀ ਹੈ। ਜਿਵੇਂ ਗੁਰੂ ਕਿਆਂ ਸਿੱਖਾਂ ਨੇ ਬਹੁਤੀਆਂ ਜੰਗਾਂ ਗੁਰੀਲਾ ਯੁੱਧ ਨੀਤੀ ਨਾਲ ਕੀਤੀਆਂ, ਬਹੁਤੀਆਂ ਜਿਹੜੀਆਂ ਜੰਗਾਂ ਨੇ ਉਹ ਗੁਰੀਲਾ ਯੁੱਧ ਨੀਤੀ ਹੈ। ਇਹ ਨੀਤੀ ਇੱਦਾਂ ਦੀ ਆ ਵੀ ਇੱਕੋ ਦਮ ਜਾ ਕੇ ਵੈਰੀ 'ਤੇ ਟੁੱਟ ਕੇ ਪੈ ਜਾਣਾ, ਪਤਾ ਹੀ ਨਹੀਂ ਲੱਗਣਾ ਵੀ ਕਿਹੜੇ ਪਾਸਿਓਂ ਆਏ ਅਤੇ ਕਿਹੜੇ ਪਾਸੇ ਗਏ। ਬਸ ਵੈਰੀ ਨੂੰ ਇੰਨਾ ਕੀ ਪਤਾ ਲੱਗਦਾ ਵੀ ਕੋਈ ਆਇਆ ਸੀ, ਅਗਲਾ ਸੋਧਾ ਲਾ ਗਿਆ, ਲੁੱਟ ਵੀ ਗਿਆ, ਕੁੱਟ ਵੀ ਗਿਆ, ਮਾਰ ਵੀ ਗਿਆ, ਅਤੇ ਮੁੜ ਕੇ ਲੱਭਿਆ ਵੀ ਕੋਈ ਨਹੀਂ। ਗੁਰੀਲਾ ਯੁੱਧ ਨੀਤੀ ਵੀ ਤੁਰਿਆ ਜਾਂਦਾ ਵੈਰੀ ਆਪਦੇ ਰਾਹ ਰਾਹ ਤੁਰਿਆ ਜਾਂਦਾ, ਉੱਤੋਂ ਸਿੱਖਾਂ ਨੇ ਇੱਕੋ ਦਮ ਆ ਕੇ, ਜੰਗਲਾਂ ਦੇ ਵਿੱਚ ਵਸੇਬੇ ਸੀ, ਇੱਕੋ ਦਮ ਆ ਕੇ ਹਮਲਾ ਕਰ ਦੇਣਾ, ਹਮਲਾ ਕਰਕੇ ਨਾਲੇ ਜਿਹੜਾ ਉਹਨਾਂ ਨੇ ਧਨ ਦੌਲਤ ਲੁੱਟ ਕੇ ਲਿਜਾਣਾ, ਜਾਂ ਬੱਚੀਆਂ ਨੂੰ ਉਹਨਾਂ ਨੇ ਕੈਦੀ ਬਣਾ ਬਣਾ ਕੇ ਲਿਜਾਣਾ, ਗੁਲਾਮ ਬਣਾ ਬਣਾ ਕੇ, ਨਾਲੇ ਬੱਚੀਆਂ ਨੂੰ ਛਡਾ ਲੈਣਾ, ਨਾਲੇ ਧਨ ਦੌਲਤ ਲੁੱਟ ਲੈਣਾ, ਨਾਲੇ ਉਹਨਾਂ ਨੂੰ ਚੰਗੀ ਤਰ੍ਹਾਂ ਸੋਧਾ ਲਾਉਣਾ, ਸਾਰਾ ਕੁਝ ਉਹਨਾਂ ਕੋਲੋਂ ਖੋਹ ਕੇ ਬੱਚੀਆਂ ਨੂੰ ਉਹਨਾਂ ਦੇ ਘਰੇ ਪਹੁੰਚਾ ਦੇਣਾ, ਧਨ ਦੌਲਤ ਜਿਹੜਾ ਉਹ ਆਪਣੀ ਲੋੜ ਵਾਸਤੇ ਵਰਤ ਲੈਣਾ। ਗੁਰੀਲਾ ਯੁੱਧ ਨੀਤੀ ਅਕਸਰ ਗੁਰੂ ਕਿਆਂ ਸਿੱਖਾਂ ਨੇ ਵਰਤੀ ਹੈ, ਅਕਸਰ ਵਰਤੀ, ਇਹ ਇੱਕ ਨੀਤੀ ਸੀ। ਔਰ ਜੰਗ ਦੇ ਮੈਦਾਨ ਵਿੱਚ ਇਹ ਨਹੀਂ ਵੀ ਹੁਣ ਪਤਾ ਸਾਹਮਣੇ ਫੌਜ ਖੜੋਤੀ ਹੈ, ਉਹ ਸਾਡੇ ਮੁਕਾਬਲੇ ਲਈ ਖੜੋਤੀ ਹੈ, ਇਹ ਥੋੜ੍ਹੀ ਹੁੰਦਾ ਵੀ ਸਾਰੇ ਫੌਜੀ ਇੱਕ ਥਾਂ 'ਤੇ ਇਕੱਠੇ ਹੋ ਕੇ ਬਹਿ ਜਾਂਦੇ ਵੀ ਆਪਾਂ ਸਾਰੇ, ਫਿਰ ਤਾਂ ਸੌਖਾ ਹੋ ਗਿਆ ਨਾ, ਦੁਸ਼ਮਣ ਨੂੰ ਸੌਖਾ ਹੋ ਗਿਆ ਵੀ ਇੱਕ ਤੋਪ ਦਾ ਗੋਲਾ ਸੁੱਟੋ ਅਤੇ ਸਾਰਿਆਂ ਨੇ ਉੱਜੜ ਜਾਣਾ, ਸਾਰਿਆਂ ਨੇ ਮਾਰੇ ਜਾਣਾ। ਇਸ ਲਈ ਜੰਗ ਦੇ ਮੈਦਾਨ ਅੰਦਰ ਜਦੋਂ ਯੋਧੇ ਜੂਝਦੇ ਨੇ, ਜੂਝਣ ਤੋਂ ਜੂਝਦਿਆਂ ਹੋਇਆਂ ਜਦੋਂ ਜੰਗ ਦੀ ਬੰਦ ਹੋਣ ਦਾ ਵਿਗਲ ਵੱਜਦਾ ਨਾ ਵੀ ਹੁਣ ਜੰਗ ਬੰਦ ਕਰ ਦੇਣੀ ਹੈ, ਉਸ ਵੇਲੇ ਫਿਰ ਯੋਧੇ ਜਦੋਂ ਟਿਕਦੇ ਅਲੱਗ ਅਲੱਗ ਮੋਰਚਿਆਂ 'ਤੇ ਟਿਕਦੇ ਨੇ ਵੀ ਜੇ ਕਿਤੇ ਵੈਰੀ ਸਾਡੇ ਇੱਕ ਮੋਰਚੇ ਦੇ ਉੱਤੇ ਕਾਬਜ ਹੋ ਵੀ ਜਾਵੇ ਤਾਂ ਦੂਜੇ ਮੋਰਚਿਆਂ ਦੇ ਉੱਤੇ ਟਿਕੇ ਅਸੀਂ ਮੋਰਚੇ ਸਾਂਭ ਸਕੀਏ, ਇੱਕ ਥਾਂ ਦੇ ਉੱਤੇ ਕਦੇ ਵੀ ਯੋਧੇ ਇਕੱਠੇ ਹੋ ਕੇ ਨਹੀਂ ਬਹਿੰਦੇ। ਇਸੇ ਤਰ੍ਹਾਂ ਗੁਰੂ ਕਿਆਂ ਸਿੱਖਾਂ ਵੀ ਇਹ ਨੀਤੀ ਅਪਣਾਈ ਹੋਈ ਹੈ। ਜਦੋਂ ਸੂਰਿਆ ਅਸਤ ਹੋਇਆ, ਸੂਰਜ ਛਿਪਿਆ, ਸੂਰਜ ਦੇ ਛਿਪਣ ਤੋਂ ਮਗਰੋਂ ਜਦੋਂ ਪਹਾੜੀ ਰਾਜਿਆਂ ਨੇ ਇੱਕ ਵਾਰੀ ਜੰਗ ਬੰਦ ਕਰ ਲਈ, ਗੁਰੂ ਕਿਆਂ ਸਿੱਖਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਅਤੇ ਵੱਖ ਵੱਖ ਹੋ ਕੇ ਖਿੱਲਰ ਕੇ ਨਾ, ਕੋਈ ਕਿਤੇ ਚਲਾ ਗਿਆ, ਕੋਈ ਕਿਤੇ ਚਲਾ ਗਿਆ, ਆਪਣੇ ਆਪਣੇ ਡੇਰੇ ਇਹ

0: ਦੂਣ ਦੇ ਇਲਾਕੇ ਦੇ ਵਿੱਚ ਕੋਈ ਜੰਗਲੀ ਸ਼ੇਰ ਹੀ ਮਿਲ ਗਿਆ ਹੋਵੇ ਅਤੇ ਬਸ ਉਹ ਸ਼ੇਰ ਹੁਣ ਕਿਸੇ ਨੂੰ ਵੀ ਆਪਣੇ ਲਾਗੇ ਜਾਂ ਕਿਸੇ ਦਾ ਵੀ ਡਰ ਆਪਣੇ ਮਨ ਦੇ ਵਿੱਚ ਨਹੀਂ, ਬਸ ਜੰਗਲ ਦਾ ਰਾਜਾ ਹੋਣ ਕਰਕੇ ਉਹ ਜੰਗਲ ਦੇ ਵਿੱਚ ਇਕੱਲਾ ਹੀ ਬੈਠਾ ਹੈ।
1: ਰਾਸਤ ਪਏ ਪਹਾੜੀ ਦਿਰਗ ਦੂਰ ਜਾਏ ਥਲ ਹੇਰਾ,
0: ਤੇ ਪਹਾੜੀ ਰਾਜੇ ਜਿਹੜੇ ਇਹ ਸੋਚੀ ਬੈਠੇ ਵੀ ਅਸੀਂ ਜੰਗ ਇਹ ਜਿੱਤ ਲੈਣੀ ਆ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਫੜ ਲੈਣਾ, ਅਸੀਂ ਗੁਰੂ ਕਿਆਂ ਸਿੱਖਾਂ ਨੂੰ ਮਾਰ ਲੈਣਾ, ਉਹਨਾਂ ਦੇ ਮਨ ਵਿੱਚ ਫਿਰ ਇੱਕ ਵਾਰੀ ਡਰ ਹੀ ਭਰਿਆ, ਉਦੋਂ ਵੱਧ ਕੇ ਕੁਛ ਨਹੀਂ। ਉਹ ਫਿਰ ਡਰਦੇ ਹੋਏ ਭੱਜਦੇ ਫਿਰਦੇ ਨੇ, ਲੁਕਦੇ ਫਿਰਦੇ ਨੇ ਵੀ ਹੁਣ ਕਰੀਏ ਕੀ, ਇਹ ਤਾਂ ਆਪਾਂ ਵਾਸਤਾ ਵੀ ਐਤਕੀ ਮਜ਼ਹਬ ਦਾ ਪਾ ਲਿਆ ਨਾ, ਧਰਮ ਦੇ ਵਾਸਤੇ ਦੇ ਕੇ, ਧਾਰਮਿਕ ਚਿੰਨ੍ਹਾਂ ਦੇ ਵਾਸਤੇ ਦੇ ਕੇ ਆਪਾਂ ਉਹਨਾਂ ਨੂੰ। ਉਹਨਾਂ ਦੀ ਵਿਉਂਤਬੰਦੀ ਇਹ ਹੀ ਸੀ ਵੀ ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣਗੇ ਨਾ, ਤਾਂ ਮਾਲਕ ਦੇ ਕੋਲ ਕੋਈ ਆਸਰੇ ਲਈ ਥਾਂ ਨਹੀਂ ਬਚ ਜਾਣੀ, ਖੁੱਲ੍ਹੇ ਮੈਦਾਨ ਵਿੱਚ ਹੋਣਗੇ ਗੁਰੂ ਸਾਹਿਬ। ਜਦੋਂ ਖੁੱਲ੍ਹੇ ਮੈਦਾਨ ਵਿੱਚ ਗੁਰੂ ਸਾਹਿਬ ਅਤੇ ਗੁਰੂ ਕੇ ਸਿੱਖ ਹੋਣਗੇ, ਉਹਨਾਂ ਕੋਲ ਕੋਈ ਮੋਰਚਾ ਨਹੀਂ ਹੋਏਗਾ, ਕੋਈ ਆਸਰਾ ਨਹੀਂ ਹੋਏਗਾ, ਅਤੇ ਅਸੀਂ ਤਾਂ ਜਦੋਂ ਵੇਖ ਵੇਖ ਕੇ ਗੋਲੀਆਂ ਚਲਾਵਾਂਗੇ ਅਤੇ ਅਸੀਂ ਸਾਰੇ ਮਾਰ ਲੈਣੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਭਾਵੇਂ ਮੋਰਚਿਆਂ 'ਚ ਹੋਣ ਅਤੇ ਭਾਵੇਂ ਮੋਰਚਿਆਂ ਤੋਂ ਬਾਹਰ, ਇਹਨਾਂ ਨੂੰ ਭਾਵੇਂ ਰੜੇ ਮੈਦਾਨ 'ਚ ਲੈ ਆਓ, ਖੁੱਲ੍ਹੇ ਮੈਦਾਨ 'ਚ ਲੈ ਆਓ, ਅਤੇ ਭਾਵੇਂ ਇਹਨਾਂ ਨੂੰ ਮੋਰਚਿਆਂ ਵਿੱਚ ਬਿਠਾ ਕੇ ਲੜਾ ਲਓ, ਇਹ ਜਦੋਂ ਜੂਝਣਗੇ ਇਹ ਆਪਣੀ ਮੌਤ ਦੀ ਪਰਵਾਹ ਕੀਤੇ ਬਿਨਾਂ ਜੂਝਦੇ ਨੇ। ਔਰ ਗੁਰੂ ਕਿਆਂ ਸਿੱਖਾਂ ਦਰਸਾਇਆ ਵੀ ਇਹ, ਉਹ ਪਹਾੜੀ ਰਾਜਿਆਂ ਦੀ ਸਕੀਮ ਇਹ ਹੀ ਸੀ, ਉਹਨਾਂ ਨੇ ਨੀਤੀ ਇਹੀ ਬਣਾਈ ਸੀ ਵੀ ਜਦੋਂ ਕਿਲ੍ਹਾ ਛੱਡ ਦੇਣਗੇ, ਕਿਲ੍ਹਾ ਛੱਡਣ ਤੋਂ ਬਾਅਦ 'ਚ ਇਹਨਾਂ ਨੂੰ ਆਪਾਂ ਕਿਸੇ ਦੂਣ ਵਿੱਚ ਆਸਰਾ ਨਹੀਂ ਲੈਣ ਦੇਣਾ, ਕਿਤੇ ਇਹਨਾਂ ਨੂੰ ਲੁਕਣ ਨਹੀਂ ਦੇਣਾ, ਕਿਤੇ ਇਹਨਾਂ ਨੂੰ ਮੋਰਚਾ ਨਹੀਂ ਲਾਉਣ ਦੇਣਾ। ਜਦੋਂ ਇਹ ਖੁੱਲ੍ਹੇ ਜਿਹੇ ਮੈਦਾਨ 'ਚ ਪਹੁੰਚ ਗਏ ਤਾਂ ਆਪਾਂ ਉੱਤੋਂ ਹਮਲਾ ਕਰ ਦੇਣਾ, ਨਾਲੇ ਗੁਰੂ ਗੋਬਿੰਦ ਸਿੰਘ ਨੂੰ ਮਾਰਨਾ ਸੌਖਾ ਅਤੇ ਨਾਲੇ ਸਿੱਖਾਂ ਨੂੰ ਮਾਰਨਾ ਸੌਖਾ। ਪਰ ਜਦੋਂ ਗੁਰੂ ਕਿਆਂ ਸਿੱਖਾਂ ਨੇ ਖੁੱਲ੍ਹੇ ਮੈਦਾਨ 'ਚ ਇਹਨਾਂ ਨੂੰ ਦੋ ਹੱਥ ਵਿਖਾਏ ਨਾ, ਇਹਨਾਂ ਦੇ ਫਿਰ ਨਾਸੀ ਧੂੰਆਂ ਲੈ ਆਉਂਦਾ, ਇਹ ਫਿਰ ਲੁਕਦੇ ਫਿਰਦੇ ਨੇ ਵੀ ਅਸੀਂ ਮੁਕਾਬਲਾ ਕਰੀਏ ਅਤੇ ਕਰੀਏ ਕਿਹੜੇ ਢੰਗ ਨਾਲ, ਔਰ ਕਿਹੜਾ ਤਰੀਕਾ ਅਸੀਂ ਵਰਤੀਏ ਤਾਂ ਜੋ ਇਹਨਾਂ ਦਾ ਮੁਕਾਬਲਾ ਕਰਕੇ ਅਸੀਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਸਕੀਏ।
1: ਪਰਮ ਦੁਖੀ ਹੋਏ ਸ਼ਰਮਯਤ ਲਰਤੇ ਕਾਲ ਦੇਨ ਤਬ ਡੇਰਾ,
0: ਬੜੇ ਦੁਖੀ ਹੋਏ ਵੀ ਅਸੀਂ ਮਿਹਨਤ ਵੀ ਇੰਨੀ ਕਰੀ ਜਾਂਦੇ ਅਤੇ ਸਾਡੀ ਮਿਹਨਤ ਦਾ ਸਾਨੂੰ ਫਲ ਵੀ ਕੋਈ ਨਹੀਂ ਮਿਲਦਾ, ਬੜੇ ਦੁਖੀ ਹੁੰਦੇ ਇਹ ਸਾਰੇ ਪਹਾੜੀ ਰਾਜੇ। ਅਤੇ ਨਾ ਕਾਲ ਦੀਨ ਤਬ ਇਹਨਾਂ ਨੇ ਫਿਰ ਆਪਣਾ ਡੇਰਾ ਜਿਹੜਾ ਉਹ ਕੀਤਾ ਹੈ।
1: ਡੋਰਾ ਉੱਚੇ ਥਲ ਪਰ ਸਤਿਗੁਰੂ ਡੇਰਾ ਦਿਓ ਲਗਾਏ,
0: ਇਹ ਕਹਿੰਦੇ ਸੀ ਵੀ ਗੁਰੂ ਸਾਹਿਬ ਕਿਤੇ ਖੁੱਲ੍ਹੇ ਮੈਦਾਨ 'ਚ ਮਿਲਣ, ਮਾਲਕ ਪਾਤਸ਼ਾਹ ਨੇ ਆਪਣਾ ਟਿਕਾਣਾ ਹੀ ਹੈ ਉੱਪਰ ਉੱਚੇ ਥਾਂ 'ਤੇ ਲਾ ਲਿਆ, ਵੀ ਤੁਸੀਂ ਗੁਰੂ ਸਾਹਿਬ ਨੂੰ ਖੁੱਲ੍ਹੇ ਮੈਦਾਨ 'ਚ ਮਿਲਣਾ, ਲਓ ਮੈਂ ਸਭ ਤੋਂ ਉੱਚੇ ਥਾਂ 'ਤੇ ਬੈਠਾਂ, ਜੇ ਤੁਹਾਡੇ ਕੋਲੋਂ ਮਾਰਿਆ ਜਾਂਦਾ ਤਾਂ ਮਾਰ ਲਓ। ਮਾਲਕ ਪਾਤਸ਼ਾਹ ਦਾ ਉੱਚੇ ਥਾਂ ਦੇ ਉੱਤੇ ਬਹਿਣ ਹੈ ਤਾਂ ਪਹਾੜੀ ਇਲਾਕਾ ਹੀ ਹੈ, ਗੁਰੂ ਸਾਹਿਬ ਬਹਿ ਵੀ ਉੱਤੇ ਉੱਚੇ ਥਾਂ 'ਤੇ ਗਏ ਵੀ ਜੇ ਭਾਈ ਤੁਹਾਡੇ ਤੋਂ ਤੁਹਾਡੇ ਹਥਿਆਰ ਚੱਲਦੇ ਨੇ ਤਾਂ ਚਲਾ ਲਓ, ਜੇ ਤੁਹਾਡੇ ਤੋਂ ਜ਼ੋਰ ਲੱਗਦਾ ਤਾਂ ਲਾ ਲਓ, ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰਨਾ ਚਾਹੁੰਦੇ ਹੋ ਤਾਂ ਮਾਰ ਲਓ, ਜੇ ਤੁਹਾਡੇ ਕੋਲ ਜ਼ੋਰ ਹੈ ਤਾਂ ਰਾਹ ਰੋਕ ਲਓ, ਜੇ ਰੋਕ ਸਕਦੇ ਹੋ ਤਾਂ ਰੋਕ ਲਓ। ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਉੱਚੇ ਅਸਥਾਨ ਦੇ ਉੱਤੇ ਉੱਚੇ ਥਲ ਪਰ ਸਤਿਗੁਰ ਡੇਰਾ ਦਿਓ ਲਗਾਏ, ਮਾਲਕ ਨੇ ਆਪਣਾ ਡੇਰਾ ਕੀਤਾ ਹੈ।
1: ਖਾਲਸਾ ਜਾਏ ਕਰ ਫਤਿਹ ਜੰਗ ਤੇ ਪਾਏ,
0: ਤੇ ਗੁਰੂ ਪਾਤਸ਼ਾਹ ਦੇ ਕੋਲੇ ਜਾ ਕੇ ਸਿੱਖ ਜਿਹੜੇ ਉਹ ਮਿਲਦੇ ਨੇ ਵੀ ਮਾਲਕ

0: ਚੇਤਤਾ ਧਾਰਨ ਕਰਦੇ ਤਨ ਦੀ ਸਾਫ ਸਫਾਈ ਕਰਦੇ ਹਨ।
1: ਸਾਲ ਪੱਤਰ ਕੋ ਪਾਏ ਨਿਜ ਕਾਵਣ ਪਰ ਤਤ ਛਿਨ ਲਾਏ।
0: ਜਿਹੜੇ ਜ਼ਖਮੀ ਹੋਏ ਸਨ ਉਹਨਾਂ ਨੂੰ ਸਾਲ ਪੱਤਰ ਦਿੱਤੇ ਗਏ, ਉਹਨਾਂ ਦੀ ਮਲਮ ਪੱਟੀ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਨੇ ਮਲਮ ਪੱਟੀ ਆਪਣੇ ਘਾਵਾਂ ਤੇ ਆਪਣੇ ਜ਼ਖਮਾਂ ਤੇ ਲਾ ਕੇ ਤਤ ਛਿਨ ਆਪਣੇ ਇਲਾਜ ਕੀਤੇ ਹਨ।
1: ਮਾਸ ਗਯੋ ਹੈ ਲਰਬੇ ਕੋ ਸਵਧਾਨ ਪਯੋ ਹੈ।
0: ਤੇ ਜਿਨ੍ਹਾਂ ਨੇ ਫਿਰ ਉਹ ਮਲਮ ਪੱਟੀ ਕੀਤੀ ਉਹਨਾਂ ਦੇ ਸਰੀਰਾਂ ਉੱਪਰਲੇ ਜ਼ਖਮ ਮਿਲ ਗਏ, ਭਾਵ ਜ਼ਖਮ ਠੀਕ ਹੋਏ, ਉਹ ਦੁਬਾਰਾ ਫਿਰ ਜੰਗ ਕਰਨ ਲਈ ਤਿਆਰ ਨੇ ਵੀ ਸਾਨੂੰ ਮੁੜ ਜੰਗ ਦੇ ਵਿੱਚ ਭੇਜੋ, ਅਸੀਂ ਫਿਰ ਜੰਗ ਵਿੱਚ ਜੂਝਾਂਗੇ। ਇੱਦਾਂ ਗੁਰੂ ਕੇ ਸਿੱਖ ਜਿਹੜੇ ਜੀ ਉੱਥੇ ਜੰਗ ਦੇ ਮੈਦਾਨ ਅੰਦਰ ਜੂਝਦਿਆਂ ਜੂਝਣ ਦੇ ਲਈ ਆਪ ਫਿਰ ਮੁੜ ਕੇ ਤਿਆਰੇ ਕਰਦੇ ਹਨ।
1: ਜੋ ਮਰ ਗਏ ਸੋ ਦੀਨੇ ਦਾਗ ਬਸੇ ਸਵਰਗ ਵੈ ਕੇ ਵਡਭਾਗ।
0: ਤੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਉਹਨਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਉਹ ਗੁਰੂਪੁਰੀ ਦੇ ਵਿੱਚ ਜਾ ਬਿਰਾਜਦੇ, ਗੁਰੂ ਚਰਨਾਂ ਵਿੱਚ ਜਾ ਬਿਰਾਜਦੇ ਹਨ।
1: ਦੇਗ ਸਰਬ ਕੋ ਜਬੈ ਖਾਣ ਪਾਣ ਕਰ ਤ੍ਰਿਪਤੇ ਤਬੈ।
0: ਉੱਥੇ ਫਿਰ ਦੇਗ ਵਰਤਦੀ ਹੈ, ਕੜਾ ਪ੍ਰਸ਼ਾਦ ਵਰਤਦਾ, ਸਾਰੇ ਉਸ ਕੜਾ ਪ੍ਰਸ਼ਾਦ ਨੂੰ ਛਕਦੇ ਨੇ, ਖਾਣ ਪਾਣ ਕਰਦੇ ਨੇ ਤੇ ਆਪਣੇ ਪੇਟ ਨੂੰ ਸਥਿਰਤਾ ਤਰਵਾਸ ਦਿੰਦੇ ਹਨ।
1: ਕੇਤਕ ਸਿੰਘ ਅਗਾਊ ਹੋਵੇ ਕੈ ਜਾਗਤ ਰਹੇ ਸੁਚੇਤਾ ਕਹਿ ਕੈ।
0: ਕੁਝ ਕੁ ਸਿੰਘ ਜਿਹੜੇ ਉਹ ਅੱਗੇ ਹੋ ਕੇ ਸੁਚੇਤ ਹੋ ਗਏ ਵੀ ਜੇ ਕਿਤੇ ਦੁਸ਼ਮਣ ਰਾਤੋ ਰਾਤ ਹਮਲਾ ਕਰੇ ਤੇ ਅਸੀਂ ਸੁਚੇਤਤਾ ਨਾਲ ਉਹਨਾਂ ਦਾ ਮੁਕਾਬਲਾ ਕਰ ਸਕੀਏ। ਕੁਝ ਕੁ ਸਿੰਘ ਅੱਗੇ ਹੋ ਕੇ ਨਾ ਪਹਿਰੇਦਾਰੀ ਕਹਿ ਲਓ ਵੀ ਪਹਿਰੇਦਾਰੀ ਉੱਥੇ ਕਰਦੇ ਹਨ।
1: ਨਮਸ਼ਕਾਰਣੀ ਤਿਆਗਤ ਰਹੇ ਜਿਨ ਕੋ ਸੁਣ ਸੁਣ ਨਿਪ ਡਰ ਲਹੇ।
0: ਬੰਦੂਕਾਂ ਜਿਹੜੀਆਂ ਨੇ ਨਾ ਉਹ ਚਲਾਉਂਦੇ, ਨਮਸ਼ਕਾਰਣੀ ਤਿਆਗਤ ਰਹੇ ਕਿਤੇ ਕਿਤੇ ਬੰਦੂਕਾਂ ਚਲਾਉਂਦੇ ਨੇ, ਜਿਨ ਕੋ ਸੁਣ ਸੁਣ ਨਿਪ ਡਰ ਲੈ ਵੀ ਜਿਨ੍ਹਾਂ ਦੀ ਆਵਾਜ਼ ਸੁਣ ਸੁਣ ਕੇ ਰਾਜੇ ਕੰਬੀ ਜਾਂਦੇ। ਤੁਸੀਂ ਦੀ ਇੱਕ ਨਾ ਜਦੋਂ ਵੀ ਗੁਰੂ ਕਲਗੀਧਰ ਸਾਹਿਬ ਦੀਆਂ ਜੰਗਾਂ ਪੜ੍ਹੋ ਨਾ ਮਾਲਕ ਪਾਤਸ਼ਾਹ ਦੇ ਇਤਿਹਾਸ ਵਿੱਚ, ਅਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਨਾ ਸ਼ਸਤਰ ਚਲਾਉਣੇ, ਸਿੰਘਾਂ ਦਾ ਮੁਕਾਬਲਾ, ਸਿੱਖਾਂ ਨੇ ਮੁਕਾਬਲਾ ਕਰਨਾ ਨਾ, ਜੂਝਣਾ ਜੰਗ ਦੇ ਮੈਂ, ਇਹ ਸਾਰਾ ਕੁਝ ਇੱਕ ਪਾਸੇ ਰੱਖ ਦਿਓ। ਬਸ ਇੱਕ ਗੱਲ ਵੇਖੋ, ਜਦੋਂ ਰਣਜੀਤ ਨਗਾਰੇ 'ਤੇ ਚੋਬ ਲੱਗਦੀ ਹੈ, ਰਣਜੀਤ ਨਗਾਰਾ ਵੱਜਦਾ, ਰਾਜੇ ਡਰਨ ਲੱਗ ਜਾਂਦੇ ਨੇ ਵੀ ਨਗਾਰੇ 'ਤੇ ਚੋਟ ਵੱਜੀ ਕਿਉਂ ਹੈ, ਗੁਰੂ ਸਾਹਿਬ ਨੇ ਨਗਾਰਾ ਕਿਉਂ ਵਜਵਾਇਆ। ਇੱਥੋਂ ਅੰਦਾਜ਼ਾ ਲਾਓ ਵੀ ਧੰਨ ਗੁਰੂ ਕਲਗੀਧਰ ਸਾਹਿਬ ਦਾ ਤੇਜ ਪ੍ਰਤਾਪ ਕਿੰਨਾ ਹੋਏਗਾ। ਮਾਲਕ ਪਾਤਸ਼ਾਹ ਨੇ ਬੰਦੂਕ ਚਲਾਉਣੀ, ਗੁਰੂ ਸਾਹਿਬ ਨੇ ਤੀਰ ਚਲਾਉਣਾ, ਇਹ ਸਾਰੀਆਂ ਗੱਲਾਂ ਬਾਅਦ ਦੀਆਂ ਨੇ। ਜੰਗ ਜਦੋਂ ਆਰੰਭ ਹੋਣੀ ਹੈ, ਰਣਜੀਤ ਨਗਾਰੇ 'ਤੇ ਚੋਬ ਲੱਗਣੀ, ਫਿਰ ਜੰਗ ਆਰੰਭ ਹੋਣੀ, ਨਗਾਰਾ ਵੱਜਣਾ ਪਹਿਲੋਂ। ਜਦੋਂ ਨਗਾਰਾ ਵੱਜਦਾ ਰਾਜੇ 'ਤੇ, ਉਦੋਂ ਕੰਬਣ ਲੱਗ ਜਾਂਦੇ ਵੀ ਹੁਣ ਸਾਡੇ ਨਾਲ ਬਣੇਗਾ ਕੀ। ਇਹ ਤਾਂ ਗੁਰੂ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਰਹਿੰਦੇ ਨੇ ਨਾ, ਮਾਲਕ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦੀਵਾਨ ਸਜਣੇ, ਉਦੋਂ ਨਗਾਰਾ ਵੱਜਣਾ, ਦੀਵਾਨਾਂ ਦੀ ਸੰਪੂਰਨਤਾ ਹੋਣੀ ਉਦੋਂ ਨਗਾਰਾ ਵੱਜਣਾ, ਫਿਰ ਲੰਗਰ ਆਰੰਭ ਹੋਣੇ ਫਿਰ ਨਗਾਰਾ ਵੱਜਣਾ। ਉਹ ਜਿੰਨੀ ਵਾਰੀ ਨਗਾਰਾ ਵੱਜਦਾ ਹੈ ਨਾ, ਉਦੋਂ ਪਹਾੜੀ ਰਾਜੇ ਆਪਣੇ ਘਰਾਂ 'ਚ ਆਪਣੇ ਰਾਜਾਂ 'ਚ ਬੈਠੇ ਕੰਬਦੇ ਨੇ ਵੀ ਗੁਰੂ ਸਾਹਿਬ ਨੇ ਨਗਾਰਾ ਵਜਵਾਇਆ ਕਿਉਂ ਹੈ। ਕਿੰਨਾ ਤੇਜ਼ ਪ੍ਰਤਾਪ ਹੋਏਗਾ ਮਾਲਕ ਪਾਤਸ਼ਾਹ ਦੇ ਉਸ ਵੇਲੇ ਨਗਾਰੇ ਦਾ, ਧੰਨ ਗੁਰੂ ਕਲਗੀਧਰ ਸਾਹਿਬ ਦਾ ਪ੍ਰਭਾਵ, ਅਤੇ ਪਹਾੜੀ ਰਾਜਿਆਂ ਦੇ ਮਨ 'ਚ ਡਰ ਕਿੰਨਾ ਹੋਏਗਾ ਗੁਰੂ ਕਲਗੀਧਰ ਸਾਹਿਬ ਦੇ ਪ੍ਰਤੀ। ਹੁਣ ਮਾਲਕ ਪਾਤਸ਼ਾਹ ਜੀ ਨੇ ਜਦੋਂ ਗੁਰੂ ਕੇ ਸਿੱਖ ਜਿਹੜੇ ਪਹਿਰੇਦਾਰੀ 'ਤੇ ਖੜੋਤੇ, ਉਹ ਕਿਤੇ ਕਿਤੇ ਕੋਈ ਕੋਈ ਗੋਲੀ ਚਲਾ ਦਿੰਦੇ ਬੰਦੂਕ ਦੀ, ਜਦੋਂ ਬੰਦੂਕ ਚੱਲਦੀ ਆਵਾਜ਼ ਆਏਗੀ, ਸੁਭਾਵਿਕ ਜਿਹੀ ਗੱਲ ਹੈ। ਉਹ ਜਿਹੜੀ ਆਵਾਜ਼ ਆਉਂਦੀ ਨਾ ਬੰਦੂਕ ਚੱਲਣ ਦੇ ਨਾਲ, ਜਦੋਂ ਪਹਾੜੀ ਰਾਜਿਆਂ ਦੇ ਕੰਨਾਂ 'ਚ ਪੈਂਦੀ, ਤਾਂ ਉਹ ਆਪਦੇ ਡੇਰਿਆਂ 'ਚ ਹੀ ਬੈਠੇ ਲੁਕੀ ਜਾਂਦੇ, ਡਰੀ ਜਾਂਦੇ ਵੀ ਬਣਨਾ ਕੀ, ਕਿਤੇ ਇਹ ਨਾ ਹੋਵੇ ਵੀ ਬੰਦੂਕ ਸਾਡੇ ਵੱਲੋਂ ਕਰਕੇ ਚਲਾ ਦੇਣ ਅਤੇ ਸਾਡੀ ਮੌਤ ਆ ਜੇ। ਇੱਦਾਂ ਉਹ ਸਾਰੇ ਆਪਣੇ ਸਥਾਨਾਂ 'ਤੇ ਬੈਠੇ ਵੀ ਆਪਣੇ ਮਨਾਂ 'ਚ ਡਰ ਰੱਖੀ ਬੈਠੇ ਹਨ।
1: ਰਾਜਨ ਵੋ ਸੰਕਟ ਪਾਏ ਮਰੇ ਸਬੰਧੀ ਜਿਨ ਸਮੁਦਾਏ।
0: ਰਾਜੇ ਵੈਸੇ ਵੀ ਬੜੇ ਦੁਖੀ ਹੋਏ ਵੀ ਅਸੀਂ ਤਾਂ ਸੋਚਿਆ ਸੀ ਵੀ ਆਹ ਜੰਗ 'ਚ ਸਾਡਾ ਨੁਕਸਾਨ ਘੱਟ ਹੋਏਗਾ, ਗੁਰੂ ਗੋਬਿੰਦ ਸਿੰਘ ਦਾ ਅਤੇ ਗੁਰੂ ਕਿਆਂ ਸਿੰਘਾਂ ਦਾ ਨੁਕਸਾਨ ਜ਼ਿਆਦਾ ਹੋਣਾ, ਪਰ ਇੱਥੇ ਫਿਰ ਦਸ਼ਾ ਇਹਨਾਂ ਦੀ ਮਾੜੀ ਹੋਈ। ਹੁਣ ਜਿਹੜੇ ਸੰਬੰਧੀ ਰਾਜਿਆਂ ਦੇ ਮਾਰੇ ਗਏ, ਉਹ ਰਾਜੇ ਹੁਣ ਅਸ਼ੋਕ ਦੇ ਵਿੱਚ ਬੈਠੇ ਹੋਏ ਦੁਖੀ ਹੋਏ ਵੀ ਸਾਡੇ ਜਿਹੜੇ ਸੰਬੰਧੀ ਵਜੇ ਸੀ, ਅਸੀਂ ਤੇ ਆਪ ਹੁਣ ਆਪਣੇ ਸੰਬੰਧੀ ਮਰਵਾਏ ਹਨ।
1: ਕਿਤੇ ਕਾ ਰੁਦਤ ਐ ਡੇਰੇ ਮਾਹੇ ਪ੍ਰਾਤ ਪੁੱਤਰ ਪਿਤ ਮਰ ਗਏ ਜਾਹੇ।
0: ਕਈ ਰਾਜੇ ਤੇ ਆਪਣੇ ਸਥਾਨਾਂ ਤੇ ਨਾ ਜਿੱਥੇ ਜਿੱਥੇ ਡੇਰਾ ਕੀਤਾ ਉੱਥੇ ਰੋਂਦੇ ਫਿਰਦੇ ਨੇ, ਕੋਈ ਕਹਿੰਦਾ ਮੇਰਾ ਪਿਓ ਮਰ ਗਿਆ, ਕੋਈ ਕਹਿੰਦਾ ਮੇਰਾ ਪੁੱਤਰ ਮਾਰਿਆ ਗਿਆ, ਕੋਈ ਕਹਿੰਦਾ ਮੇਰਾ ਭਰਾ ਮਾਰਿਆ ਗਿਆ, ਕੋਈ ਕਹਿੰਦਾ ਮੇਰਾ ਰਿਸ਼ਤੇਦਾਰ ਫਲਾਣਾ ਮਾਰਿਆ ਗਿਆ, ਇੱਦਾਂ ਆਪਣੇ ਰਿਸ਼ਤੇਦਾਰਾਂ ਨੂੰ ਚੇਤੇ ਕਰ ਕਰਕੇ ਉੱਥੇ ਰੋਂਦੇ ਹਨ।
1: ਭੋਜਨ

0: ਸਮਾਏ,
1: ਕਿਸੇ ਨੇ ਭੋਜਨ ਖਾਧਾ, ਕਿਸੇ ਨੇ ਨਾ ਖਾਧਾ, ਬਹੁਤ ਸ਼ੋਕ ਦੇ ਉਦਾਸੀ ਵਿੱਚ। ਹੁਣ ਜਿਨ੍ਹਾਂ ਨੇ ਉਦਾਸੀ ਧਾਰਨ ਕੀਤੀ ਉਹਨਾਂ ਨੇ ਭੋਜਨ ਕੀ ਖਾਣਾ ਜੀ? ਉਹਨਾਂ ਦਾ ਕਿੱਥੇ ਪ੍ਰਸ਼ਾਦਾ ਲੰਘਣਾ ਜਿਹਨੂੰ ਇਹ ਦਿਸਦਾ ਵੀ ਮੇਰਾ ਤੇ ਪਿਓ ਮਾਰਿਆ ਗਿਆ, ਜਿਹਨੂੰ ਇਹ ਦਿਸ ਜਿਹੜੇ ਪਿਓ ਨੂੰ ਇਹ ਦਿਸਦਾ ਵੀ ਜੰਗ ਦੇ ਮੈਦਾਨ 'ਚ ਮੇਰਾ ਪੁੱਤਰ ਮਾਰਿਆ ਗਿਆ, ਉਹ ਪਿਓ ਦਾ ਕਿਤੇ ਪ੍ਰਸ਼ਾਦਾ ਲੰਘਣਾ? ਉਹ ਰਾਜਿਆਂ ਨੇ ਤੇ ਕਿਸੇ ਨੇ ਭੋਜਨ ਖਾਧਾ ਤੇ ਕਿਸੇ ਨੇ ਨਾ ਖਾਧਾ, ਇੱਦਾਂ ਇਹਨਾਂ ਦੀ ਭੈੜੀ ਦਸ਼ਾ ਉੱਥੇ ਹੋਈ ਹੈ।
0: ਜਾ ਕੇ ਸੈਨਾ ਜਿਤ ਕਿਤ ਰੋਵੈ, ਜਿਣ ਕੇ ਸਨ ਬੰਦੀ ਰਣ ਸੋਵੈ।
1: ਭਾਵੇਂ ਕਹਿੰਦੇ ਕੋਈ ਰਾਜਾ ਹੈ, ਭਾਵੇਂ ਕੋਈ ਪਰਜਾ ਹੈ, ਤੇ ਭਾਵੇਂ ਕੋਈ ਸੈਨਾ ਹੈ, ਜਿੱਤ ਕਿਤ ਵੇਖੀਦਾ ਵੇਖ ਰਹੇ ਹਾਂ। ਕਵੀ ਜੀ ਕਹਿੰਦੇ ਉੱਥੇ ਇਹੀ ਨਜ਼ਰ ਆਉਂਦਾ ਵੀ ਰੋਂਦੇ ਹੀ ਫਿਰਦੇ ਨੇ, ਪਰਜਾ ਵੀ ਰੋਂਦੀ ਫਿਰਦੀ, ਸੈਨਾ ਵੀ ਰੋਂਦੀ ਫਿਰਦੀ, ਰਾਜਾ ਵੀ ਰੋਂਦਾ ਫਿਰਦਾ। ਇਸ ਕਰਕੇ ਵੀ ਸਾਡੇ ਤੇ ਭਾਈ ਬੜੇ ਸਨਬੰਦੀ ਜੰਗ ਦੇ ਮੈਦਾਨ 'ਚ ਸੌਂਗੇ, ਹੁਣ ਉਹਨਾਂ ਨੇ ਉੱਠਣਾ ਕੋਈ ਨਹੀਂ, ਉਹ ਤਾਂ ਮਾਰੇ ਗਏ। ਉਹਨਾਂ ਦੀ ਮੌਤ ਨੂੰ ਨਾ ਚੇਤੇ ਕਰ ਕਰਕੇ ਅਤੇ ਬੜੇ ਉੱਥੇ ਨਾ ਰੋਂਦੇ ਅਤੇ ਕੁਰਲਾ ਰਹੇ, ਰਾਜੇ ਰਾਜਿਆਂ ਦੀ ਸੈਨਾ, ਰਾਜਿਆਂ ਦੀ ਪਰਜਾ ਜਿਹੜੇ ਉਹ ਇਕੱਠੀ ਕਰਕੇ ਲੈ ਕੇ ਆਏ ਵੀ ਆਪਾਂ ਗੁਰੂ ਗੋਬਿੰਦ ਸਿੰਘ ਨਾਲ ਮੁਕਾਬਲਾ ਕਰ। ਆਹ ਦਸ਼ਾ ਇਹਨਾਂ ਦੀ ਉੱਥੇ ਬਣੀ ਹੈ ਜੀ। ਅਤੇ ਗੁਰੂ ਕਲਗੀਧਰ ਸਾਹਿਬ ਦੇ ਸਿੰਘ ਅਤੇ ਪਹਾੜੀ ਰਾਜੇ, ਅੱਗੇ ਹੁਣ ਇਹਨਾਂ ਦਾ ਆਪਸ ਵਿੱਚ ਕਿਵੇਂ ਮੁਕਾਬਲਾ ਹੁੰਦਾ, ਕੀ ਦਸ਼ਾ ਜੰਗ ਦੇ ਮੈਦਾਨ ਦੀ ਬਣਦੀ ਹੈ, ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਨਾਲ ਨਾਲ ਅੱਜ ਦਾ ਇਤਿਹਾਸਕ ਦਿਨ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਆਪਣਾ ਸਰੀਰਕ ਚੋਲਾ ਤਿਆਗਿਆ, ਗੁਰੂ ਸਾਹਿਬ ਜੋਤੀ ਜੋਤ ਸਮਾਏ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜਦੋਂ ਸ਼ਖਸੀਅਤ ਨੂੰ ਪੜ੍ਹੀਏ ਨਾ ਜੀ, ਅਤੇ ਮਲਕ ਪਾਤਸ਼ਾਹ ਜੀ ਦਾ ਜੀਵਨ, ਗੁਰੂ ਸਾਹਿਬ ਦੀ ਸ਼ਖਸੀਅਤ ਸਤਿਗੁਰੂ ਦੀ ਬਾਣੀ ਤੋਂ, ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦੇ ਜੀਵਨ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਅਕਾਲ ਪੁਰਖ ਉੱਤੇ ਭਰੋਸਾ, ਵਿਸ਼ਵਾਸ। ਜੇ ਅਕਾਲ ਪੁਰਖ 'ਤੇ ਭਰੋਸਾ ਹੈ ਤਾਂ ਫਿਰ ਕੁਝ ਵੀ ਹੋ ਸਕਦਾ ਹੈ। ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੀ ਸਾਨੂੰ ਆਪਣੇ 'ਤੇ ਕੌਨਫੀਡੈਂਸ ਹੋਣਾ ਚਾਹੀਦਾ, ਇਹਦੇ 'ਚ ਕੋਈ ਦੋਰਾਵਾ ਨਹੀਂ। ਪਰ ਆਪਣੇ ਕੌਨਫੀਡੈਂਸ ਦੇ ਨਾਲ ਨਾਲ ਆਪਣੇ ਤੋਂ ਵੱਧ ਭਰੋਸਾ ਉਸ ਕਰਤੇ 'ਤੇ ਹੋਣਾ ਚਾਹੀਦਾ ਜਿਹੜਾ ਸਭ ਕੁਝ ਕਰਨ ਵਾਲਾ ਹੈ। ਸਾਡਾ ਭਰੋਸਾ ਕੋਈ ਬਹੁਤੀ ਵੱਡੀ ਪਾਇਆ ਨਹੀਂ ਰੱਖਦਾ, ਜਿੱਡਾ ਭਰੋਸਾ ਅਕਾਲ ਦੇ ਉੱਤੇ ਹੋਵੇ ਤਾਂ ਉਹ ਉੱਡੀ ਹੋਈ ਵੱਡੀ ਤਾਕਤ ਬਣ ਜਾਂਦਾ ਹੈ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਇਹ ਦਰਸਾਇਆ, ਹਾਲਾਤ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ, ਹਾਲਾਤ ਚੰਗੇ ਹੋਣ ਤਾਂ ਵੀ ਕੋਈ ਨਹੀਂ, ਹਾਲਾਤ ਚੰਗੇ ਨਾ ਹੋਣ ਤਾਂ ਵੀ ਕੋਈ ਨਹੀਂ, ਸਮਾਂ ਚੰਗਾ ਹੋਵੇ ਤੇ ਭਾਵੇਂ ਨਾ, ਪਰ ਕਰਤਾਰ ਉੱਤੇ ਭਰੋਸਾ ਜ਼ਰੂਰ ਹੋਣਾ ਚਾਹੀਦਾ। ਜੇ ਭਾਈ ਜੇਠਾ ਜੀ ਨੇ ਚੰਗਾ ਨਹੀਂ, ਮਾੜਾ ਸਮਾਂ ਵੇਖਿਆ, ਮਾੜੇ ਹਾਲਾਤ ਵੇਖੇ, ਪਰ ਉਹਨਾਂ ਨੇ ਭਰੋਸਾ ਨਹੀਂ ਛੱਡਿਆ, ਸਾਡੇ ਵਾਂਗੂ ਉਹਨਾਂ ਨੇ ਆਪਣਾ ਮਨ ਥੋੜ੍ਹੀ ਡੁਲਾਇਆ ਹੋਏਗਾ ਜੀ। ਜਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਲੈ ਆਏ ਤਾਂ ਮਨ ਥੋੜ੍ਹੀ ਡੁਲਾਇਆ ਹੋਣਾ ਉਹਨਾਂ ਨੇ, ਉਹਨਾਂ ਨੇ ਤਾਂ ਸਗੋਂ ਧੀਰਜ ਧਾਰਿਆ ਹੋਣਾ ਵੀ ਮੇਰੀ ਤਾਂ ਬਾਂਹ ਗੁਰੂ ਨਾਨਕ ਨੇ ਫੜ ਲਈ, ਮੈਨੂੰ ਹੋਰ ਕੀ ਚਾਹੀਦਾ। ਭਰੋਸਾ ਜੀ, ਵਿਸ਼ਵਾਸ। ਜਦੋਂ ਗੁਰੂ ਨਾਨਕ ਸਾਹਿਬ ਦੇ ਅੱਗੇ ਹੀ ਆਪਣਾ ਆਪਾ ਸਮਰਪਿਤ ਕਰ ਦੇਣਾ, ਫਿਰ ਸਭ ਤੋਂ ਪਹਿਲਾਂ ਵਿਸ਼ਵਾਸ ਇਹ ਰੱਖਣਾ ਵੀ ਮੈਨੂੰ ਗੁਰੂ ਨਾਨਕ ਸਾਹਿਬ ਨੇ ਰੱਖਣਾ, ਮੇਰੀ ਲਾਜ ਵੀ ਉਹਨਾਂ ਨੇ ਰੱਖਣੀ, ਮੇਰੀ ਪੱਤ ਵੀ ਉਹਨਾਂ ਨੇ ਰੱਖਣੀ, ਹਾਲਾਤ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ, ਮੈਂ ਆਪਣੇ ਮਨ ਨੂੰ ਡੋਲਣ ਨਹੀਂ ਦੇਣਾ, ਮੈਨੂੰ ਗੁਰੂ ਨਾਨਕ 'ਤੇ ਭਰੋਸਾ। ਔਰ ਭਾਈ ਜੇਠਾ ਜੀ ਨੇ ਇਹ ਕਰਕੇ ਵਿਖਾਇਆ ਸਾਨੂੰ ਆਪਣੀ ਜ਼ਿੰਦਗੀ 'ਚ, ਹਾਲਾਤ ਵੇਖ ਕੇ ਉਹਨਾਂ ਨੇ ਮਨ ਨੂੰ ਡੁਲਾਇਆ ਨਹੀਂ, ਸਗੋਂ ਹੌਸਲਾ ਆਪ ਵੀ ਧਾਰਨ ਕੀਤਾ ਅਤੇ ਆਪਣੀ ਨਾਨੀ ਨੂੰ ਵੀ ਹੌਸਲਾ ਦਿੰਦੇ, ਆਪ ਵੀ ਹੌਸਲਾ ਅਪਣਾਇਆ ਨਾ। ਫਿਰ ਇਹ ਨਹੀਂ ਵੀ ਜੇ ਸਮਾਂ ਹੌਲੀ ਹੌਲੀ ਬਦਲਦਾ ਗਿਆ ਨਾ, ਭਾਈ ਜੇਠੇ ਨੂੰ ਗੁਰੂ ਅਮਰਦਾਸ ਸਾਹਿਬ ਨੇ ਗੱਲ ਨਾਲ ਲਾ ਲਿਆ ਗੁਰੂ ਅਮਰਦਾਸ ਸਾਹਿਬ ਨੇ ਇਕੱਲਾ ਗਲ ਨਾਲ ਨਹੀਂ ਲਾਇਆ, ਗਲ ਲਾਉਣ ਦੇ ਨਾਲ ਨਾਲ ਮਾਲਕ ਨੇ ਆਪਣਾ ਜਵਾਈ ਬਣਾ ਲਿਆ ਵੀ ਤੂੰ ਸਾਡਾ ਘਰ ਦਾ ਜਵਾਈ ਹੈ। ਇੱਕ ਪਾਸੇ ਉਹ ਸ਼ਖਸ ਹੈ ਭਾਈ ਜੇਠਾ ਜਿਹਨੂੰ ਵੇਖ ਕੇ ਸੰਸਾਰ ਸਾਰਾ ਮੁਨਕਰ ਹੋ ਗਿਆ ਸੀ ਵੀ ਅਸੀਂ ਨਹੀਂ ਭਾਈ ਆਪਣੇ ਘਰ 'ਚ ਨਹੀਂ ਰੱਖਣਾ ਇਸ ਬਾਲਕ ਨੂੰ, ਉਹਨੂੰ ਧੰਨ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਘਰ ਦਾ ਜਵਾਈ ਬਣਾਇਆ। ਅਤੇ ਇਹ ਨਹੀਂ ਵੀ ਹੁਣ ਭਾਈ ਜੇਠਾ ਜੀ ਇਹ ਆਖਣ ਲੱਗ ਗਏ ਵੀ ਲੈ ਮੈਂ ਤਾਂ ਹੁਣ ਗੁਰੂ ਅਮਰਦਾਸ ਸਾਹਿਬ ਦੇ ਘਰ ਦਾ ਜਵਾਈ ਬਣ ਗਿਆ, ਹੁਣ ਮੇਰੇ ਵਰਗਾ ਕੌਣ ਹੋ ਸਕਦਾ ਹੈ ਨਾ, ਵੀ ਮੈਨੂੰ ਤਾਂ ਹੁਣ ਜਿਵੇਂ ਅਕਸਰ ਹੁੰਦਾ ਹੀ ਹੈ ਸਮਾਜਿਕ ਤੌਰ 'ਤੇ ਇਹ ਰਿਸ਼ਤਾ ਹੀ ਇੱਦਾਂ ਦਾ ਨਾ, ਨਾਤਾ ਹੀ ਇੱਦਾਂ ਦਾ ਵੀ ਜਵਾਈ ਆਪਣੇ ਮਨ ਦੇ ਅੰਦਰ ਕਿਤੇ ਨਾ ਕਿਤੇ ਸੋਚ ਬੈਠਦਾ ਵੀ ਇਹ ਭਾਈ ਮੈਂ ਇਹਨਾਂ ਦੇ ਘਰ ਦਾ ਜਵਾਈ ਹਾਂ ਅਤੇ ਮੇਰੀ ਆਪ ਸੇਵਾ ਕਰਨਗੇ, ਮੈਂ ਇਹਨਾਂ ਦੇ ਘਰ ਜਾ ਕੇ ਕਿਉਂ ਕਾਰ ਵਿਹਾਰ ਕਰਾਂ, ਮੈਂ ਇਹਨਾਂ ਦੇ ਘਰ ਜਾ ਕੇ ਇਹਨਾਂ ਦੀ ਸੇਵਾ ਕਰਾਂ, ਨਹੀਂ ਇਹ ਮੇਰੀ ਸੇਵਾ ਕਰਨਗੇ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਜੀ ਨੇ ਇਹਦੇ ਤੋਂ ਬਿਲਕੁਲ ਉਲਟ ਸਮਾਜ ਦੀ ਰੀਤੀ ਤੋਂ ਬਿਲਕੁਲ ਉਲਟ ਕਰਕੇ ਵਿਖਾਇਆ। ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਘਰ ਦਾ ਜਵਾਈ ਬਣਾਇਆ, ਬੀਬੀ ਭਾਨੀ ਨਾਲ ਗੁਰੂ ਸਾਹਿਬ ਦੇ ਆਨੰਦ ਕਾਰਜ ਹੋਏ। ਆਨੰਦ ਕਾਰਜ ਤੋਂ ਬਾਅਦ ਮਾਲਕ ਗੁਰੂ ਅਮਰਦਾਸ ਸਾਹਿਬ ਕੋਲ ਗੋਇੰਦਵਾਲ ਸਾਹਿਬ ਹੀ ਰਹਿੰਦੇ ਨੇ ਭਾਈ ਜੇਠਾ ਜੀ, ਉੱਥੇ ਹੀ ਰਹੇ ਅਤੇ ਉੱਥੇ ਰਹਿੰਦੇ ਆ, ਆਪਣੀ ਸੇਵਾ ਨਹੀਂ ਛੱਡੀ। ਜਿਹੜੀ ਸੇਵਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਭਾਈ ਜੇਠਾ ਜੀ ਕਮਾਉਂਦੇ ਨੇ, ਉੱਦਾਂ ਹੀ ਇਮਾਰਤਾਂ ਦੀ ਸੇਵਾ ਵੀ ਉਸੇ ਤਰ੍ਹਾਂ ਕਰਨੀ, ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਉਸੇ ਤਰ੍ਹਾਂ ਕਰਨੀ, ਸੰਗਤ ਦੀ ਸੇਵਾ ਉਸੇ ਤਰ੍ਹਾਂ ਕਰਨੀ, ਲੰਗਰਾਂ ਵਿੱਚ ਸੇਵਾ, ਬਰਤਨਾਂ ਦੀ ਸੇਵਾ ਨਾ, ਸਾਰੀਆਂ ਸੇਵਾਵਾਂ ਭਾਈ ਜੇਠਾ ਜੀ ਉਸੇ ਤਰ੍ਹਾਂ ਕਮਾਉਂਦੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਆਪ ਫਿਰ ਹੈ ਨਾ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ, ਗੁਰੂ ਅਮਰਦਾਸ ਸਾਹਿਬ ਨੇ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ, ਆਪ ਮਾਲਕ ਪਾਤਸ਼ਾਹ ਨੇ ਨਾ ਗੁਰੂ ਪਦ ਬਖਸ਼ਿਆ, ਫਿਰ ਧੰਨ ਗੁਰੂ ਰਾਮਦਾਸ ਸਾਹਿਬ ਨੇ ਇਹ ਦਰਸਾਇਆ ਵੀ ਅੱਜ ਭਾਈ ਸੰਸਾਰ ਸਾਰਾ ਭਾਵੇਂ ਮੇਰੇ ਅੱਗੇ ਗੁਰੂ ਨਾਨਕ ਸਾਹਿਬ ਨੇ ਨਿਵਾਇਆ, ਅੱਜ ਗੁਰੂ ਨਾਨਕ ਸਾਹਿਬ ਦੀ ਜੋਤ ਮੇਰੇ ਅੰਦਰ ਗੁਰੂ ਅਮਰਦਾਸ ਸਾਹਿਬ ਨੇ ਟਿਕਾਈ ਹੈ, ਉਦੋਂ ਵੀ ਉਹਨਾਂ ਨੇ ਆਪਣੀ ਸ਼ਖਸੀਅਤ ਉਸੇ ਨਜ਼ਰੀਏ ਨਾਲ ਹੀ ਰੱਖੀ ਹੈ ਜਿੱਦਾਂ ਭਾਈ ਜੇਠੇ ਦੇ ਰੂਪ 'ਚ ਸੀ। ਆਪਾਂ ਬਚਨ ਪੜ੍ਹਦੇ ਹਾਂ ਨਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਫਿਰ ਸਾਡੇ ਲਈ ਵੱਖ ਵੱਖ ਪੂਰਨੇ ਪਾਏ, ਸੇਵਾ ਅਸੀਂ ਕਿਵੇਂ ਕਮਾਉਣੀ ਹੈ, ਕਿਵੇਂ ਗੁਰੂ ਉੱਤੇ ਭਰੋਸਾ ਰੱਖਣਾ, ਕਿਵੇਂ ਗੁਰੂ ਉੱਤੇ ਵਿਸ਼ਵਾਸ ਰੱਖਣਾ, ਔਰ ਕਿਵੇਂ ਸਤਿਗੁਰੂ ਦੇ ਭਰੋਸੇ ਅਤੇ ਵਿਸ਼ਵਾਸ 'ਤੇ ਰਹਿੰਦਿਆਂ ਹੋਇਆਂ ਆਪਣੇ ਜੀਵਨ ਨੂੰ ਉਹਦੀ ਆਸ ਅਤੇ ਉਮੀਦ 'ਤੇ ਅਸੀਂ ਬਸਰ ਕਰਨਾ ਜਿਉਣਾ, ਇਹ ਸਾਰਾ ਜੀਵਨ ਸਾਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸਾਡੇ ਲਈ ਪੂਰਨਾ ਹੈ, ਚਾਨਣ ਮੁਨਾਰਾ ਹੈ। ਜਦੋਂ ਵੀ ਕਿਤੇ ਮਨ ਦੇ ਅੰਦਰ ਕਦੇ ਵੀ ਦੁਬਧਾ ਪੈਦਾ ਹੋਵੇ, ਮਨ ਡੋਲਣ ਲੱਗੇ, ਅਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਚੇਤੇ ਕਰਕੇ ਅਤੇ ਗੁਰੂ ਸਾਹਿਬ ਦੀ ਬਾਣੀ ਦਾ ਆਸਰਾ ਲਿਆ ਕਰੋ ਵੀ ਮਾਲਕ ਪਾਤਸ਼ਾਹ ਤੁਸੀਂ ਉਹ ਕੁਝ ਹੰਢਾਇਆ ਆਪਣੇ ਜੀਵਨ 'ਚ ਜੋ ਅਸੀਂ ਨਹੀਂ ਹੰਢਾ ਸਕਦੇ, ਉਹ ਹੰਢਾਇਆ, ਹੰਢਾ ਕੇ ਉਹਨਾਂ ਸਮਿਆਂ 'ਚੋਂ ਆਪ ਜੀ ਬਾਹਰ ਵੀ ਹੈ ਨਾ ਆਏ, ਸਭ ਕੁਝ ਹੰਢਾਉਂਦਿਆਂ ਹੋਇਆਂ ਸਾਡੇ ਲਈ ਪੂਰਨੇ ਪਾਏ, ਅਤੇ ਹੌਸਲਾ ਰੱਖ ਕੇ ਧੀਰਜ ਰੱਖ ਕੇ ਆਪ ਜੀ ਨੇ ਸਾਨੂੰ ਜਿਉਣਾ ਸਿਖਾਇਆ। ਆਪਣੇ ਮਨਾਂ ਅੰਦਰ ਵੀ ਗੁਰੂ ਦੀ ਬਾਣੀ ਉੱਤੇ ਇੰਨਾ ਕੁ ਭਰੋਸਾ ਰੱਖੀਏ ਕਿ ਸਾਡਾ ਮਨ ਵੀ ਗੁਰੂ ਭਰੋਸੇ ਉੱਤੇ ਜਿਉਣਾ ਸਿੱਖ ਲਏ, ਸਾਡੇ ਵੀ ਇਹ ਲੋਕ ਸੁਖੀ ਹੈ, ਪਰ ਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਅੱਜ ਆਪਾਂ ਸਾਰਿਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਪੁਰਬ ਬੜੀ ਸ਼ਰਧਾ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਸ਼ਰਧਾਂਜਲੀਆਂ ਦੇ ਕੇ ਮਨਾਇਆ ਹੈ। ਦਾਸ ਦੇ ਜਥੇ ਭਾਈ ਪਰਮਿੰਦਰ ਸਿੰਘ ਬਾਬਾ ਬਕਾਲਾ ਵੱਲੋਂ ਸਮੂਹ ਕਮੇਟੀ ਦਾ ਧੰਨਵਾਦ, ਜੋ ਸਮੇਂ ਸਮੇਂ ਦਾਸਾਂ ਨੂੰ ਆਪ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਨੇ। ਆਓ ਸਾਰੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ।

ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਏ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ

ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨਤਰ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੋਆਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅਣਜਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਣੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਧਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂ ਸੁਆਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ। ਪ੍ਰਥਮੇ

ਦਾਨ ਭਰੋਸਾ ਦਾਨ ਦਾਨਾ ਸਰਦਾਨਾ ਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦੇ ਹਜ਼ੂਰ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀਆਂ ਗਾਂ ਤੋ ਸਮੱਤ ਬਖਸ਼ਣੀ ਦਰ ਆਇਓ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖਵਾਰ ਹੋਏ ਸਭ ਮਿਲੈਗੇ, ਬਚੇ ਸ਼ਰਨ ਜੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੇ ਛਲਨ ਸਬਲ ਮਲਨ।

0: ਅਗਮ ਅਨੰਤ ਅਨਾਦ ਆਦਿ ਜਿਸ ਕੋਏ ਨ ਜਾਣੈ ਸ਼ਿਵ ਬਿਰੰਚ ਧਰ ਧਿਆਨ ਨਿਤਹਿ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗਹਿਣ ਸਮਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤ ਹੈ ਬਸੈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤ ਹੈ ਬਸੈ।
1: ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ ਜੇ ਸਤਿਗੁਰ ਸਿਮਰੰਥ ਹਿਰਦੇ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਥ ਹਰਿਦ ਸਿੱਧ ਨਵਨਿਦ ਪਾਵੈ ਸੋਈ ਰਾਮਦਾਸ ਗੁਰ ਬਲ ਭਨ ਮਿਲ ਸੰਗਤ ਧਨ ਧਨ ਕਰਹੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ।
2: ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਪਯੋ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ।

0: अब गुरु रामदास को मिली बड़ाई,
1: निरंकार आकार अचल पूरन अविनाशी।

तन जोर न कौतया अंत संग काहू नहीं दीना।

ਮਹੱਲਾ ਪਹਿਲਾ ਸੱਚ ਤੇਰੇ ਖੰਡ ਸੱਚ ਬ੍ਰਹਿਮੰਡ ਸੱਚ ਤੇਰੇ ਲੋ ਸੱਚ ਆਕਾਲ ਸੱਚ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਉਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚ ਦਾ ਖੇਲਾ ਕਰੋ ਸੱਚੈ ਸਭ ਤਾਉਣ ਸੱਚ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੁਖਾ ਚੁਨ ਕੱਚ ਮਹੱਲਾ

ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣ ਕੱਢ ਲੇ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਖ ਨਾ ਜਾਪੇ ਜਿਕ ਸਿਆਣ ਰਸ ਨਾਨਕ ਗੁਰਮੁਖ ਜਾਣੀ ਜਾਂ ਕੋ ਆਪ ਕਰੇ।

ਕਾਲੇ ਨੂੰ ਚਾਲਿਆ ਤੇਰੇ ਨਾਲ ਸੱਚ ਦੇ ਹਾਲ ਦੇ।

ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰ ਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ

ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਮਾਉਣ ਪਾਣੀ ਵਹਿ ਸੰਤਰ ਕੁਦਰਤ ਧਰਤੀ ਖਾਕ

0: ਭੈਵ ਪੁਣਵੇ ਸਦਵਾਓ ਭੈਵ ਚਲਹੇ ਲੱਖ ਦਰਿਆਓ ਭੈਵ ਜਗਨ ਕਢਵੇਗਾ ਭੈਵ ਧਰਤੀ ਦੱਬੀ ਭਾਰ ਭੈਵ ਚਿੰਦ ਫਰੈ ਸਰ ਭਾਰ ਭੈਵ ਚ ਰਾਜਾ ਧਰਮ ਦੁਆਰ ਭੈਵ ਚ ਸੂਰਜ ਭੈਵ ਚੰਦ ਅਹ ਕਰੋੜੀ ਚਲਤਨੰਤ ਭੈਵ ਚ ਸਿਦ ਬਸਨਾਥ ਭੈਵ ਚਡਾਣੀ ਅਕਾਰ ਭੈਵ ਚ ਜੋ ਮਹਾਬਲ ਸੂਰ ਭੈਵ ਚ ਆਵੇ ਜਾਵੇ ਪੂਰ ਸਗਲਿਆ ਭਾਉ ਲਿਖਿਆ ਸਰਦੇ ਨਾਨਕ ਨਿਰਭਉ ਨਿਰੰਕਾਰ ਸਚੇ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ।

ਪੌੜੀ ਮਿੱਤਰ ਗੁਰਬਤੀ ਆਪਣੇ ਕੰਮ ਤੇ ਸਤਿਗੁਰੂ ਪਾਇਆ ਇਹੋ ਜਿਹਾ ਬੋਤੇ ਜਨਮ ਕੰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰੂ ਜੀ ਵਰਦਾ ਤੱਕ ਨੇ ਸੱਚ ਨੇ ਲੋਕ ਸਵਾਇਆ ਸਤਿਗੁਰੂ ਨੇ ਸੱਚ ਪਾਏ ਗੁਰੂ ਜਵਾਬ ਦਵਾਇਆ ਜਿਨ ਸੱਚ ਨੂੰ ਸੱਚ ਬੁਝਾਇਆ ਜਿਨ ਸੱਚ ਨੂੰ ਸੱਚ ਬੁਝਾਇਆ ਆਸਾ ਮਹੱਲਾ ਚੌਥਾ।

ਆਹ ਪੰਖੇ ਪਾਉਂਦੀਆਂ ਲੈ ਨਾ ਸਹਾ ਸੂਹੇ ਚੜ ਪਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ।